उस सत संपूर्ण श्रोक महला पहला आपे भांडे।

ਸੱਚਿਆ ਮਾਇ ਦਿਸੈ ਜੀਓ ਮੈਨੇ ਸਭ ਤੇਰਾ ਕਹੁਣਾ ਨਕੇ ਸਾ।

ਸੋਹਣੇ ਸੰਜੋਗਾਂ ਲਈ ਅਮਰਜੀਤ ਸਿੰਘ ਜੀ 500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੋਹਣੇ ਸੰਜੋਗ ਬਖਸ਼ ਕੇ ਕਿਰਤਾਰਥ ਕਰਨਾ ਸਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ ਗੁਰਮੁਖ ਸਿੰਘ ਕੌਰ ਸਿੰਘ ਜੀ ਗ੍ਰੰਥੀ ਵੱਲਾ ਵਿਸ਼ਵਜੀਤ ਸਿੰਘ

ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਰਦਾਰ ਕੁਲਵੰਤ ਸਿੰਘ ਜੀ ਲੰਗਰਾਲੇ ਤਿੰਨ ਸੌ ਰੁਪਏ ਆਦਰ ਕਰਦੇ, ਬਲਵੰਤ ਸਿੰਘ ਜੀ ਲੰਗਰਾਲੇ ਬੇਅੰਤ ਮਾਇਆ ਆਦਰ ਕਰਦੇ, ਸਵਰਗਵਾਸੀ ਗੁਰਬਚਨ ਸਿੰਘ ਜੀ ਸ਼ਿਲੇਦਾਰ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਆਦਰ ਹੋਈ, ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ

ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਵੇ। ਸਰਬਤ ਸਮੂਹ ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ

ਧੰਮ ਦੀ ਨਨਕਾਣੇ ਜੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨਊ।

ਸਰਬੱਤ ਸਮੂਹ ਖਾਲਸੇ ਦੀ ਕੋ ਨਗਾ ਰਿਹਾ ਨਿਸ਼ਾਨ ਸਾਹਿਬ ਸਹਿਣ ਜੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ।

0: ਗੁਰੂ ਦੇ ਪਿਆਰੇ ਸਾਧ ਸੰਗਤ ਜੀ, ਉਹ ਸੱਜ ਜਾਓ, ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ।
1: ਸਤਨਾਮ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਜੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਰੀ ਦੁਨੀਆ, ਸਾਰੇ ਸੰਸਾਰ, ਸਾਰੇ ਜੀਵਾਂ ਨੂੰ ਦੁੱਖਾਂ ਦੇ ਵਿੱਚ ਹੀ ਗਲਤਾਨ, ਦੁੱਖਾਂ ਦੇ ਵਿੱਚ ਲਬਰੇਜ਼, ਦੁੱਖਾਂ ਦੇ ਵਿੱਚ ਡੁੱਬੇ ਹੋਏ ਦੇਖਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਦੁੱਖ ਵੀ ਜੀਵਾਂ ਦੇ ਨਾਸ ਹੋ ਸਕਦੇ ਨੇ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ।
1: ਸੱਚੇ ਸਤਿਗੁਰੂ ਦਾ ਤਾਰਾ,
0: ਹੇ ਭਾਈ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਰਿਆਂ ਸੁੱਖਾਂ ਦੇ ਦਾਤਾਰਾ, ਦਾਤਾਰਾ ਦਾਤਾਂ ਨੂੰ ਦੇਣ ਵਾਲੇ ਨੇ, ਸਾਰਿਆਂ ਹੀ ਸੁੱਖਾਂ ਦੀਆਂ ਦਾਤਾਂ ਦੇਣ ਵਾਲੇ ਦਾਤਾ ਰੂਪ ਨੇ। ਤਨ ਦੀ ਅਰੋਗਤਾ ਦੇ ਸੁੱਖ, ਸੰਤਾਨ ਦੇ ਸੁੱਖ, ਪਦਾਰਥਾਂ ਦੇ ਸੁੱਖ, ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਜੀਵਨ ਮੁਕਤੀ ਦੇ ਆਨੰਦ ਦੇ ਸੁੱਖ, ਸਾਰਿਆਂ ਸੁੱਖਾਂ ਦੀਆਂ ਦਾਤਾਂ ਨੂੰ ਦੇਣ ਵਾਲੇ ਦਾਤਾਰ, ਦਾਤਾ ਰੂਪ ਪੂਰੇ ਸਤਿਗੁਰੂ ਜੀ ਹੀ ਹਨ ਜੀਓ।
1: ਦਰਸ਼ਨ ਦੇਖ ਸਗਲ ਦੁੱਖ ਨਾ ਸਹੇ,
0: ਐਸਿਆਂ ਪੂਰਿਆਂ ਸਤਿਗੁਰਾਂ ਦੇ ਦਰਸ਼ਨ ਮਾਤਰ ਦੇਖਣ ਦੇ ਨਾਲ, ਦਰਸ਼ਨ ਕਰਨੇ ਦੇ ਨਾਲ ਦੁੱਖ ਨਾ ਸਹੇ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਦੀਪਾਲਪੁਰ ਦਾ ਕੋਹੜੀ ਬੈਠਾ ਸੀ ਨਾ, ਦੁੱਖਾਂ ਦੇ ਨਾਲ ਤਪਦਾ ਹੋਇਆ, ਸੜਦਾ ਹੋਇਆ। ਘਰ ਵਾਲਿਆਂ ਨੇ ਵੀ ਨਗਰ ਤੋਂ ਬਾਹਰ ਝੌਂਪੜੀ ਪਾ ਦਿੱਤੀ, ਜੇ ਘਰ ਵਿੱਚ ਰਵੇਗਾ ਇਹ ਕੋਹੜ ਦਾ ਰੋਗ ਪਰਿਵਾਰ ਦੇ ਦੂਜੇ ਜੀਆਂ ਨੂੰ ਹੋ ਜਾਵੇਗਾ, ਤੂੰ ਬਾਹਰ ਹੀ ਰਹਿ, ਹੁਣ ਘਰ ਆਉਣ ਦੀ ਲੋੜ ਨਹੀਂ। ਨਗਰ ਤੋਂ ਬਾਹਰ ਕੱਖਾਂ ਦੀ ਕੁੱਲੀ ਬੰਨ ਦਿੱਤੀ, ਉੱਥੇ ਰਹਿੰਦਾ ਹੈ। ਤੇ ਤਨ ਦੇ ਉੱਪਰ ਕੋਹੜ ਦਾ ਰੋਗ ਹੋਣੇ ਦੇ ਨਾਲ ਬਹੁਤਾ ਜ਼ਿਆਦਾ ਵਿਰਲਾਪ ਕਰਦਾ, ਹਾਏ ਹਾਏ ਬੋਲਦਾ, ਹਰ ਵੇਲੇ ਕੁਰਲਾਉਂਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਇਆ ਆਈ ਹੈ, ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਸਮੇਤ ਪੁੱਜੇ ਨੇ ਤੇ ਝੌਂਪੜੀ ਦੇ ਸਾਹਮਣੇ ਜਾ ਕਰਕੇ ਬੈਠ ਗਏ, ਕੁੱਲੀ ਦੇ ਸਾਹਮਣੇ ਬੈਠ ਗਏ। ਤੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨ ਹੋਏ, ਤੇ ਦਰਸ਼ਨ ਮਾਤਰ ਦੇ ਨਾਲ ਜਿਹੜੀ ਕੋਹੜ ਦੇ ਰੋਗ ਦੀ ਪੀੜਾ ਸੀ ਨਾ, ਉਹ ਪੀੜਾ ਹੀ ਹਟ ਗਈ। ਸਰੀਰ ਸ਼ਾਂਤ ਹੋ ਗਿਆ, ਕੋਈ ਦਰਦ ਨਹੀਂ, ਕੋਈ ਪੀੜ ਨਹੀਂ, ਕੋਈ ਦੁੱਖ ਨਹੀਂ। ਤੇ ਸਾਧ ਸੰਗਤ ਜੀ ਜਦੋਂ ਤੱਕ ਦਿਨ ਰਿਹਾ, ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਰਹੇ, ਪੀੜਾ ਮਿੱਟੀ ਰਹੀ। ਜਦੋਂ ਰਾਤ ਹੋ ਗਈ, ਹਨੇਰਾ ਪੈ ਗਿਆ ਨਾ, ਤੇ ਹਨੇਰੇ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਹੋਣੋਂ ਬੰਦ ਹੋ ਗਏ। ਦਰਸ਼ਨ ਬੰਦ ਹੋਏ ਤੇ ਫਿਰ ਹਾਏ ਹਾਏ ਕਰਕੇ ਵਿਰਲਾਪ ਕਰਨ ਲੱਗਾ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਤੇ ਤਰਸ ਕਰਕੇ ਨਾ, ਜਦੋਂ ਇਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਕੋਹੜ ਦਾ ਰੋਗ ਮੇਟ ਦਿਓ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਅੰਮ੍ਰਿਤਮਈ ਗੁਰਬਾਣੀ ਦਾ ਸ਼ਬਦ ਉਚਾਰਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗ ਕੋਹੜ ਦਾ ਆਉਂਦਾ, ਐਸਾ ਤਨ ਤੇ ਆਉਂਦਾ, ਮੁੜ ਕੇ ਜਾਂਦਾ ਹੀ ਨਹੀਂ। ਉਂਗਲਾਂ ਝੜ ਜਾਂਦੀਆਂ ਨੇ, ਪੋਟੇ ਝੜ ਜਾਂਦੇ ਨੇ, ਹੱਥ ਝੜ ਜਾਂਦੇ ਨੇ, ਪੈਰ ਪੰਜੇ ਝੜ ਜਾਂਦੇ ਨੇ। ਇਸ ਪ੍ਰਕਾਰ ਦਾ ਇਹ ਭਿਆਨਕ ਰੋਗ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸੱਚੇ ਸਤਿਗੁਰੂ ਸਾਹਿਬ ਜੀ ਸਾਰਿਆਂ ਸੁੱਖਾਂ ਦੇ ਦਾਤਾਰ ਦਾਤਾ ਰੂਪ ਨੇ, ਜਿਨ੍ਹਾਂ ਦੇ ਦਰਸ਼ਨ ਮਾਤਰ ਕਰਨੇ ਦੇ ਨਾਲ ਕੋਹੜ ਤੱਕ ਦੇ ਦੁੱਖਾਂ ਦੀ ਜਿਹੜੀ ਪੀੜਾ ਨਾ ਸਹੇ, ਨਸ ਜਾਂਦੀ, ਦੌੜ ਜਾਂਦੀ, ਨਾਸ ਹੋ ਜਾਂਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀਆਂ ਨਜ਼ਰਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਅੰਮ੍ਰਿਤ ਝਰਦਾ ਹੈ, ਅੰਮ੍ਰਿਤ ਵਹਿੰਦਾ ਹੈ। ਸਾਧ ਸੰਗਤ ਜੀ ਜਿਸ ਵੇਲੇ ਸਮਾਧੀ ਤੋਂ ਉੱਠਦੇ ਨੇ ਨਾ, ਤੇ ਜਿਸ ਜਿਸ ਪ੍ਰਾਣੀ ਦੇ ਉੱਪਰ ਆਪ ਜੀ ਦੀ ਪਹਿਲੀ ਨਜ਼ਰ ਪੈਂਦੀ, ਉਹਨਾਂ ਦੇ ਰੋਗ ਦੂਰ ਹੋ ਜਾਂਦੇ। ਦੂਰੋਂ ਦੁਰਾਡੇ ਬੇਅੰਤ ਕੋਹੜੀ ਤੱਕ ਆ ਕੇ ਆਪ ਜੀ ਦੇ ਦਰ ਤੇ ਰਾਤ ਨੂੰ ਹੀ ਬੈਠ ਜਾਂਦੇ ਕਿ ਸਤਿਗੁਰੂ ਜੀ ਦੀ ਅੰਮ੍ਰਿਤ ਵੇਲੇ ਨਜ਼ਰ ਪਵੇਗੀ ਤੇ ਰੋਗ ਦੂਰ ਹੋ ਜਾਣਗੇ। ਇਸ ਪ੍ਰਕਾਰ ਪੂਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦ੍ਰਿਸ਼ਟੀ ਮਾਤਰ ਪੈਣ ਦੇ ਨਾਲ ਰੋਗ ਦੂਰ ਹੋ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਦਰਸ਼ਨ ਦੇਖ ਸਗਲ ਦੁੱਖ ਨਾ ਸਹੇ, ਐਸੇ ਨੇ ਸੁੱਖਾਂ ਦੇ ਦਾਤਾ ਪੂਰੇ ਸਤਿਗੁਰੂ ਜੀ, ਜਿਨ੍ਹਾਂ ਦੇ ਦਰਸ਼ਨ ਮਾਤਰ ਦੇਖਣ ਦੇ ਨਾਲ ਜਿਹੜੇ ਦੁੱਖ ਨੇ ਉਹ ਦੌੜ ਜਾਂਦੇ ਨੇ, ਨੱਠ ਜਾਂਦੇ ਹਨ।
1: ਕਮਲ ਬਲਹਾਰਾ,
0: ਐਸੇ ਪੂਰਿਆਂ ਸਤਿਗੁਰਾਂ ਦੇ ਚਰਨ ਜੋ ਕਮਲ ਦੀ ਨਿਆਈ ਮਾਲਾ ਚ ਮਾਇਆ ਦੇ ਚਿੱਕੜ ਤੋਂ ਮਾਇਆ ਦੇ ਮੋਹ ਤੋਂ ਮਾਇਆ ਜਲ ਤੋਂ ਨਿਰਲੇਪ ਨੇ ਨਾ ਐਸੇ ਸਤਿਗੁਰਾਂ ਦੇ ਚਰਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
1: ਪਰਮੇਸ਼ਰ ਸਤ ਸਾਧ ਜਨ
0: ਮਹਾਰਾਜ ਸੁਣਦੇ ਹਾਂ ਸਭ ਕੁਝ ਮਿਥਿਆ ਹੈ ਸਰੀਰ ਮਿਥਿਆ ਹੈ ਘਰ ਮਿਥਿਆ ਹੈ ਸੰਬੰਧੀ ਵੀ ਮਿਥਿਆ ਨੇ ਪਰਿਵਾਰ ਮਿਥਿਆ ਹੈ ਸੰਸਾਰ ਮਿਥਿਆ ਹੈ ਕੁਝ ਸੱਚ ਵੀ ਹੈ ਕੁਝ ਸਦਾ ਰਹਿਣ ਵਾਲਾ ਸਦੀਵੀ ਵੀ ਹੈ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇੱਕ ਤਾਂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਸੱਤ ਸਰੂਪ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਸੱਤ ਸਾਧ ਜਨ ਜਿਹੜੇ ਪਰਮੇਸ਼ਰ ਜੀ ਦੇ ਸਾਧੂ ਜਨ ਨੇ ਨਾ ਇਹ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ ਇਹ ਵੀ ਸਦਾ ਸਦਾ ਦੀ ਸਥਿਰਤਾ ਪ੍ਰਾਪਤ ਕਰਦੇ ਨੇ ਸਰੂਪ ਰੂਪ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਾਉ ਕਾਲ ਨਾ ਖਾਤੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਭਾਈ ਇੱਕ ਤਾਂ ਪਰਮੇਸ਼ਰ ਸੱਚ ਸਰੂਪ ਸਦਾ ਰਹਿਣ ਵਾਲਾ ਹੈ ਪਰਮੇਸ਼ਰ ਜੀ ਦੇ ਸਾਧੂ ਜਨ ਅਮਰ ਪਦਵੀ ਨੂੰ ਪਾ ਕਰਕੇ ਸਦਾ ਸਦਾ ਸਥਿਰ ਰੂਪ ਸਥਿਤ ਰੂਪ ਅਮਰ ਰੂਪ ਹੋ ਜਾਂਦੇ ਹਨ
1: ਚਲ ਹਰ ਕਾ ਨਾਉ
0: ਤੇ ਭਾਈ ਇੱਕ ਪਰਮੇਸ਼ਰ ਜੀ ਦਾ ਨਾਮ ਸਦਾ ਸਦਾ ਸਥਿਰ ਹੈ ਨਾ ਧੁੱਪ ਰਹਿਣੀ ਹੈ ਨਾ ਛਾਂ ਰਹਿਣੀ ਹੈ ਨਾ ਪਹਾੜ ਰਹਿਣੇ ਨੇ ਨਾ ਬੇਲੇ ਰਹਿਣੇ ਨੇ ਨਾ ਜੰਗਲ ਰਹਿਣਗੇ ਨਾ ਸਮੁੰਦਰ ਰਹਿਣਗੇ ਨਾ ਧਰਤੀ ਨਾ ਆਕਾਸ਼ ਨਾ ਚੰਦ ਨਾ ਸੂਰਜ ਨਾ ਤਾਰੇ ਸਭ ਕੁਝ ਮਿਟ ਜਾਵੇਗਾ ਪਰ ਪਰਮੇਸ਼ਰ ਜੀ ਦਾ ਨਾਮ ਤਾਂ ਵੀ ਸਦਾ ਸੱਚ ਹੋਵੇਗਾ ਪਰਮੇਸ਼ਰ ਜੀ ਆਪ ਸੱਚ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਤ੍ਰੇਈ ਕਾਲ ਆਬਾਦ ਨੇ ਤਿੰਨਾਂ ਸਮਿਆਂ ਚ ਅਟਲ ਰੂਪ ਨੇ ਸਥਿਤ ਰੂਪ ਨੇ ਪਰਮੇਸ਼ਰ ਸੱਚ ਹੈ ਸਾਧੂ ਜਨ ਸਥਿਰ ਨੇ ਤੇ ਨਾਮ ਪਰਮੇਸ਼ਰ ਜੀ ਦਾ ਸਦਾ ਚਲਾਏ ਮਾਨਗੀ ਤੋਂ ਰਹਿਤ ਸਦਾ ਸਦਾ ਰਹਿਣ ਵਾਲਾ ਅਮਰ ਰੂਪ ਹੈ
1: ਭਗਤ ਭਾਵਨੀ ਪਾਰ ਬ੍ਰਹਮ ਕੀ
0: ਮਹਾਰਾਜ ਫਿਰ ਸਾਡੇ ਵਾਸਤੇ ਸ੍ਰੇਸ਼ਟ ਕਰਨੀ ਕਿਹੜੀ ਹੈ ਜਿਸ ਨੂੰ ਕਰਦੇ ਰਹੀਏ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਵਨੀ ਦੇ ਨਾਲ ਪ੍ਰੇਮ ਦੇ ਨਾਲ ਜੋ ਭਗਤ ਵਾਹਿਗੁਰੂ ਜੀ ਦੀ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਭਗਤੀ ਕਰਨੀ ਹੈ ਨਾ ਇਹੋ ਹੀ ਸ੍ਰੇਸ਼ਟ ਹੈ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਬੰਦਗੀ ਸਦਾ ਕਰਦੇ ਰਹੋ
1: ਅਵਨਾਸ਼ੀ ਗੁਣ ਗਾਓ
0: ਤੇ ਜੋ ਨਾਸ਼ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਉਸ ਦੇ ਗੁਣਾਂ ਨੂੰ ਸਦਾ ਰਸਨਾ ਦੇ ਨਾਲ ਗਾਇਨ ਕਰਦੇ ਰਹੋ ਜੀ
1: ਅਗੋਚਰ ਮਿਤ ਨਹੀਂ ਪਾਈਆ
0: ਮਹਾਰਾਜ ਉਹ ਪਰਮੇਸ਼ਰ ਕਿਹੋ ਜਿਹਾ ਜਿਸ ਦੇ ਗੁਣ ਗਾਉਣੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅਗਮ ਮਨ ਕਰਕੇ ਵੀ ਅਗਮ ਹੈ ਇੰਦਰੀਆਂ ਕਰਕੇ ਵੀ ਅਗੋਚਰ ਅਪਹੁੰਚ ਹੈ ਤੇ ਇਸ ਪਰਮੇਸ਼ਰ ਜੀ ਦੀ ਮਿਤ ਨਾਮ ਮਰਿਆਦਾ ਦਾ ਹੈ ਤੇ ਇਸ ਦੀ ਮਰਿਆਦਾ ਨਹੀਂ ਪਾਈ ਜਾਂਦੀ ਪਰਮੇਸ਼ਰ ਜੀ ਆਪਣੀ ਮਰਿਆਦਾ ਨੂੰ ਆਪ ਹੀ ਜਾਣਦੇ ਹਨ ਅਗਮ ਅਗੋਚਰ ਰੂਪ
1: ਸਗਲ ਘਟਾ ਆਧਾਰ
0: ਫਿਰ ਪਰਮੇਸ਼ਰ ਜੀ ਸਾਰਿਆਂ ਘਟਾ ਸਰੀਰਾਂ ਦੇ ਆਸਰਾ ਰੂਪ ਨੇ ਸਾਰੇ ਸਰੀਰਾਂ ਨੂੰ ਖਾਣ ਪਾਣ ਪਹਿਰਾਨ ਪਰਮੇਸ਼ਰ ਜੀ ਦਿੰਦੇ ਨੇ ਨਾ ਫਿਰ ਘੱਟ ਨਾਮ ਹਿਰਦੇ ਦਾ ਵੀ ਹੈ ਸਾਰਿਆਂ ਹਿਰਦਿਆਂ ਦੇ ਸਾਰਿਆਂ ਦਿਲਾਂ ਦਾ ਆਸਰਾ ਪਰਮੇਸ਼ਰ ਰੂਪ ਅਰਥਾਤ ਪਰਮੇਸ਼ਰ ਜੀ ਆਪ ਨੇ ਪਰਮੇਸ਼ਰ ਤੋਂ ਬਿਨਾਂ ਦੂਸਰਾ ਕੋਈ ਜੀਵਾਂ ਦਾ ਤੇ ਮਨਾਂ ਦਾ ਆਸਰਾ ਨਹੀਂ ਹੈ ਤੇ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪਿਆਰਿਓ ਗੁਰਸਿੱਖੋ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਾ ਕਹੋ ਤਿਸ ਨੂੰ ਸਦਾ ਵਾਹ ਵਾਹ ਕਹੋ ਸਦਾ ਧੰਨ ਧੰਨ ਕਹਿਣਾ ਕਰੋ ਪਰਮੇਸ਼ਰ ਜੀ ਆਪ ਜੀ ਧੰਨ ਵਾਹਿਗੁਰੂ ਜੀ ਤੁਸੀਂ ਧੰਨ ਕਰਤਾ ਪੁਰਖ ਜੀ ਧੰਨ ਹੋ ਪਰਵਤਗਾਰ ਜੀ ਧੰਨ ਹੋ ਨਿਰੰਕਾਰ ਜੀ ਧੰਨ ਹੋ ਪਰਮ ਪਿਤਾ ਪਰਮੇਸ਼ਰ ਜੀ ਧੰਨ ਹੋ ਹੇ ਸਤਿਪੁਰਖ ਜੀ ਆਪ ਜੀ ਧੰਨ ਹੋ ਤਿਸ ਕਰਤਾ ਪੁਰਖ ਜੀ ਨੂੰ ਵਾਹਿਗੁਰੂ ਜੀ ਨੂੰ ਸਦਾ ਧੰਨ ਧੰਨ ਕਹਿਣਾ ਕਰੋ
1: ਅੰਤ ਨਾ ਪਾਰ
0: ਜਿਸ ਪਰਮੇਸ਼ਰ ਜੀ ਦਾ ਉਰਵਾਰ ਪਾਰ ਆਦਿ ਅੰਤ ਨਹੀਂ ਆਉਂਦਾ ਹਰ ਚੀਜ਼ ਦੀ ਇੱਕ ਸੀਮਾ ਨਾ ਮਨੁੱਖ ਦਾ ਸਰੀਰ ਸਿਰ ਤੋਂ ਪੈਰਾਂ ਤੱਕ ਸਿਰ ਤੋਂ ਸ਼ੁਰੂ ਹੋਇਆ ਪੈਰਾਂ ਤੇ ਸਮਾਪਤ ਹੋ ਗਿਆ ਘਰ ਦੀ ਇੱਕ ਸੀਮਾ ਹੈ ਨਾ ਇੱਕ ਦੀਵਾਰ ਤੋਂ ਘਰ ਦੀ ਹੱਦਬੰਦੀ ਸ਼ੁਰੂ ਹੋਈ ਦਰਵਾਜ਼ੇ ਤੱਕ ਜਾ ਕੇ ਸਮਾਪਤ ਹੋ ਗਈ ਪਿੰਡ ਦੀ ਸੀਮਾ ਹੈ ਨਾ ਹੱਦਬੰਦੀ ਹੈ ਇਸੇ ਪ੍ਰਕਾਰ ਕਿਹਾ ਜਾਂਦਾ ਜੀ ਪਿੰਡ ਦੀ ਜੂਹ ਸ਼ੁਰੂ ਹੋ ਗਈ ਇੱਕ ਜੂਹ ਤੋਂ ਪਿੰਡ ਸ਼ੁਰੂ ਹੁੰਦਾ, ਦੂਜੀ ਤੇ ਜਾ ਕੇ ਮੁੱਕ ਜਾਂਦਾ ਹੈ। ਸ਼ਹਿਰਾਂ ਦੀਆਂ ਸੀਮਾ ਨੇ, ਸੂਬਿਆਂ ਦੀਆਂ ਸੀਮਾ ਨੇ, ਦੇਸ਼ਾਂ ਦੀਆਂ ਸੀਮਾ ਨੇ। ਸਰਹੱਦ ਤੋਂ ਇੱਥੋਂ ਜਾ ਕਰਕੇ ਦੇਸ਼ ਸ਼ੁਰੂ ਹੋਇਆ ਹੈ ਤੇ ਫਲਾਨੇ ਥਾਂ ਤੇ ਜਾ ਕੇ ਸਮਾਪਤ ਹੋ ਗਿਆ। ਕੰਡਿਆਲੀ ਧਾਰ ਲੱਗ ਜਾਂਦੀ ਹੈ, ਝੰਡੇ ਗੱਢ ਦਿੱਤੇ ਜਾਂਦੇ ਨੇ, ਬੁਰਜੀਆਂ ਲਾ ਦਿੱਤੀਆਂ ਜਾਂਦੀਆਂ ਨੇ, ਇੱਥੇ ਤੱਕ ਦੇਸ਼ ਦੀ ਹੱਦ ਹੈ। ਪਰਮੇਸ਼ਰ ਜੀ ਐਸੇ ਨੇ ਜਿਨ੍ਹਾਂ ਦੀ ਕੋਈ ਹੱਦ ਨਹੀਂ, ਪਰਮੇਸ਼ਰ ਜੀ ਦੀ ਕੋਈ ਸੀਮਾ ਨਹੀਂ, ਪਰਮੇਸ਼ਰ ਜੀ ਦਾ ਕੋਈ ਅੰਤ ਨਹੀਂ, ਪਰਮੇਸ਼ਰ ਜੀ ਦਾ ਕੋਈ ਆਦ ਨਹੀਂ। ਇਸ ਪ੍ਰਕਾਰ ਜੋ ਪਰਮੇਸ਼ਰ ਜੀ ਨੇ ਉਸ ਦੇ ਉਰਵਾਰ ਪਾਰ ਦਾ ਕੋਈ ਆਦ ਅੰਤ ਨਹੀਂ ਜਾਣਿਆ ਜਾਂਦਾ ਹੈ ਜੀਓ।
1: ਸਾਰਗ ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਗੁਰ ਕੇ ਚਰਨ ਬਸੇ ਮਨ ਮੇਰਾ।
0: ਹਜ਼ੂਰ ਫਰਮਾਉਂਦੇ ਨੇ ਭਾਈ ਸਾਡੇ ਮਨ ਦੇ ਅੰਦਰ ਪੂਰਿਆਂ ਸਤਿਗੁਰਾਂ ਦੇ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨ ਵਸ ਰਹੇ ਹਨ।
1: ਪੂਰ ਰਹਿਓ ਠਾਕੁਰ ਸਭ ਥਾਈ।
0: ਜੋ ਪਰਮੇਸ਼ਰ ਜੀ ਹਰੀ ਨਿਰੰਕਾਰ ਵਾਹਿਗੁਰੂ ਜੀ ਸਾਰਿਆਂ ਸਥਾਨਾਂ ਤੇ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਰਹੇ ਹਨ। ਜਿਹੜੇ ਪਰਮੇਸ਼ਰ ਜੀ ਸਾਰਿਆਂ ਦੇ ਨੇੜੇ ਵਸਦੇ ਨੇ, ਹਰ ਸਾਜਨ ਸਭ ਕਹਿ ਨਿਕਟ ਖੜਾ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ। ਇਸ ਪ੍ਰਕਾਰ ਜੋ ਪਰਮੇਸ਼ਰ ਜੀ ਨੇ ਨਾ, ਉਹ ਨਿਕਟ ਵਸੈ ਸਭ ਨੇੜੇ, ਨੇੜੇ ਵਸਦੇ ਨੇ ਤੇ ਸਾਰਿਆਂ ਤੋਂ ਨੇੜੇ ਨੇ। ਮਨ ਕਰਕੇ ਕੋਈ ਕਹਿੰਦਾ ਜੀ ਸੰਬੰਧੀ ਦੇ ਨਾਲ ਬਹੁਤਾ ਪਿਆਰ ਹੈ, ਉਸਦੇ ਬੜਾ ਨੇੜੇ ਹੈ, ਤੇ ਵਿਸ਼ੇਸ਼ ਕਰਕੇ ਜਿਹੜੇ ਲੀਡਰਾਂ ਦੇ ਨੇੜੇ ਤੇੜੇ ਵਾਲੇ ਹੁੰਦੇ ਨੇ ਨਾ, ਲੀਡਰਾਂ ਦੇ ਚਾਹੇ ਪੀਏ ਹੋਣ, ਚਾਹੇ ਸੇਵਾਦਾਰ ਹੋਣ, ਨੌਕਰ ਚਾਕਰ ਹੋਣ, ਕਹਿ ਦਿੰਦੇ ਇਹ ਬੰਦਾ ਫਲਾਣੇ ਲੀਡਰ ਦੇ ਨੇੜੇ ਹੈ, ਇਹ ਫਲਾਣੇ ਵਜ਼ੀਰ ਦੇ ਨੇੜੇ ਹੈ, ਇਹ MLA MP ਜਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਨੇੜੇ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਨਿਕਟ ਬਸੈ ਸਭ ਨੇੜੇ, ਪਰ ਯਾਦ ਰੱਖਿਓ ਪਰਮੇਸ਼ਰ ਜੀ ਤੋਂ ਨੇੜੇ ਕੋਈ ਵੀ ਨਹੀਂ। ਨਾ ਕੋਈ PA, ਨਾ ਕੋਈ CM PM ਦਾ ਕੋਈ ਹੋਰ ਨੌਕਰ ਚਾਕਰ, ਨਾ ਇਸੇ ਪ੍ਰਕਾਰ ਕੋਈ ਸਰਕਾਰੀ ਅਧਿਕਾਰੀ, ਨਾ ਦਰਬਾਰੀ, ਨਾ ਸੰਬੰਧੀ ਤੇ ਨਾ ਕੋਈ ਹੋਰ ਆਸਰਾ। ਸਾਰਿਆਂ ਤੋਂ ਨੇੜੇ ਪਰਮੇਸ਼ਰ ਜੀ ਨੇ। ਪਰਮੇਸ਼ਰ ਜੀ ਕਿਸੇ ਇੱਕ ਦੇ ਨੇੜੇ ਨਹੀਂ, ਸਭ ਨੇੜੇ, ਸਾਰਿਆਂ ਦੇ ਨੇੜੇ ਨੇ। ਜੇ ਬੰਦੇ ਦੀ ਨੇੜਤਾ ਹੋਵੇਗੀ, ਦੋਵਾਂ ਚਵਾਂ ਦਸਾਂ ਵੀ ਜਾਂ ਪੰਜਾਹਾਂ ਦੇ ਨਾਲ ਹੋਵੇਗੀ, ਸਾਰਿਆਂ ਦੇ ਨਾਲ ਨੇੜਤਾ ਤੇ ਨਹੀਂ ਨਾ ਹੋ ਸਕਦੀ। ਪਰਮੇਸ਼ਰ ਜੀ ਦੀ ਸਾਰਿਆਂ ਦੇ ਨਾਲ ਹੀ ਨੇੜਤਾ, ਸਾਰਿਆਂ ਦੇ ਨੇੜੇ, ਸਾਰਿਆਂ ਦੇ ਅੰਗ ਸੰਗ ਵਸਦੇ ਹਨ
1: ਜੀਓ।
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਬੰਧਨ ਤੋਰ ਰਾਮ ਲੇਵ ਲਾਈ।
0: ਭਾਈ ਅਸਾਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਸਾਰੀਆਂ ਬੁਰੀਆਈਆਂ ਦੇ ਬੰਧਨਾਂ ਨੂੰ ਤੋੜ ਕੇ, ਜੜ ਮਾਇਆ ਚੇਤਨ ਮਾਇਆ ਦੇ ਬੰਧਨਾਂ ਨੂੰ ਤੋੜ ਕੇ, ਤ੍ਰੈਗੁਣ ਆਤਮਿਕ ਮਾਇਆ ਰਜੋਗੁਣ ਤਮੋਗੁਣ ਸਤੋਗੁਣ ਦੇ ਬੰਧਨਾਂ ਨੂੰ ਤੋੜ ਕੇ, ਸਤਿਗੁਰਾਂ ਦੇ ਚਰਨਾਂ ਦੀ ਬਰਕਤ ਦੇ ਨਾਲ, ਚਰਨਾਂ ਦੇ ਪਿਆਰ ਦੀ ਬਰਕਤ ਦੇ ਨਾਲ, ਵਾਹਿਗੁਰੂ ਜੀ ਦੇ, ਪਰਮੇਸ਼ਰ ਜੀ ਦੇ, ਸਰਬ ਵਿਆਪੀ ਰਾਮ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਆਪਣੇ ਮਨ ਦੀ ਲਿਵ ਲਾਈ ਹੈ। ਮਹਾਰਾਜ ਇਹ ਨਾਮ ਦੇ ਵਿੱਚ ਤਾਂ ਲਿਵ ਬੜੀ ਔਖੀ ਲੱਗਦੀ ਏ, ਸਾਨੂੰ ਵੀ ਜੁਗਤੀ ਦੱਸੋ ਕਿਵੇਂ ਮਨ ਦੀ ਲਿਵ ਲੱਗ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਨ੍ਹਾਂ ਦੀ ਸੰਤ ਜਨਾਂ ਦੇ ਨਾਲ, ਸਤ ਸੰਗਤ ਦੇ ਨਾਲ ਪ੍ਰੀਤੀ ਬਣ ਆਈ ਹੈ ਨਾ, ਉਹਨਾਂ ਦੀ ਲਿਵ ਨਾਮ ਦੇ ਵਿੱਚ ਲੱਗਦੀ ਹੈ। ਸੰਗਤ ਤੋਂ ਟੁੱਟੇ ਹੋਏ ਬੰਦੇ ਦੀ ਲਿਵ ਨਹੀਂ ਲੱਗਦੀ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਸਤ ਸੰਗਤ ਵਿੱਚ ਮਿਲ ਕਰਕੇ ਬੈਠਣਾ ਕਰੀਏ, ਸਰਵਣ ਕਰੀਏ, ਹਰ ਜਸ ਨੂੰ ਤੇ ਰਸਨਾ ਦੇ ਨਾਲ ਜਪਣਾ ਕਰੀਏ, ਸਤਨਾਮ
1: ਸ੍ਰੀ
0: ਵਾਹਿਗੁਰੂ, ਫਿਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ।
1: ਜਨਮ ਪਦਾਰਥ ਭਾਇਓ ਪੁਨੀਤਾ।
0: ਮਹਾਰਾਜ ਫਿਰ ਸੰਤ ਜਨਾਂ ਦੀ ਸੰਗਤ ਕਰਕੇ ਲਿਵ ਲਾਉਣ ਵਾਲਿਆਂ ਨੂੰ ਫਲ ਕੀ ਮਿਲਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਇਹ ਜਿਹੜਾ ਮਨੁੱਖਾ ਜਨਮ ਰੂਪੀ ਪਦਾਰਥ ਹੈ ਨਾ, ਉਹਨਾਂ ਦਾ ਪੁਨੀਤਾ ਪਵਿੱਤਰ ਹੋ ਜਾਂਦਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪਵਿੱਤਰ ਹੋ ਜਾਂਦੇ ਨੇ ਉਹ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਤਨ ਮਨ ਦੀ ਅਤੇ ਬਾਣੀ ਦੀ ਪਵਿੱਤਰਤਾ ਪ੍ਰਾਪਤ ਕਰਕੇ ਉਹ ਪੁਨੀਤ ਰੂਪ ਅਰਥਾਤ ਮਹਾ ਪਵਿੱਤਰ ਹੋਏ ਹਨ।
1: ਇੱਛਾ ਸਕਲ ਪੁਜਾਈ,
0: ਉਹਨਾਂ ਦੀਆਂ ਸਾਰੀਆਂ ਸ਼ੁਭ ਇੱਛਾਵਾਂ, ਉਹਨਾਂ ਦੇ ਸੰਕਲਪ, ਉਹਨਾਂ ਦੇ ਫੁਰਨੇ ਪਰਮੇਸ਼ਰ ਜੀ ਨੇ ਪੂਰੇ ਕਰ ਦਿੱਤੇ ਨੇ। ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ ਕੋਈ ਇੱਛਾ ਅਧੂਰੀ ਨਹੀਂ ਰਹਿਣ ਦਿੰਦੇ, ਸਾਰੇ ਕਾਰਜਾਂ ਨੂੰ ਪੂਰੀਆਂ ਕਰਦੇ ਨੇ, ਸਾਰਿਆਂ ਮਨੋਰਥਾਂ ਨੂੰ ਪੂਰੀਆਂ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਨਾ ਜੀ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਕਿਹੜੇ ਨੇ ਜੀ? ਧਰਮ, ਸਵੈ ਧਰਮ ਦੀ ਪਰਪੱਕਤਾ ਹੋਣੀ, ਅਰਥ ਪਦਾਰਥਾਂ ਦੀ ਪ੍ਰਾਪਤੀ ਹੋਣੀ, ਕਾਮ ਸਾਰੀਆਂ ਮਨ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੋਣੀਆਂ, ਤੇ ਮੋਖ ਅੰਤਕਾਲ ਮੋਕਸ਼ ਨੂੰ ਪ੍ਰਾਪਤ ਕਰ ਲੈਣਾ, ਅਰਥਾਤ ਜਿਉਂਦੇ ਜੀ ਹੀ ਬੰਧਨਾਂ ਤੋਂ ਮੁਕਤ ਹੋ ਜਾਣਾ, ਮੋਕਸ਼ ਪ੍ਰਾਪਤ ਕਰ ਲੈਣਾ। ਧਰਮ ਅਰਥ ਕਾਮਨਾਵਾਂ ਤੇ ਮੋਕਸ਼ ਦੀ ਪ੍ਰਾਪਤੀ ਜਿਸ ਨੂੰ ਚਾਹੀਦੀ ਹੈ ਨਾ, ਸਤਿਗੁਰੂ ਜੀ ਬਚਨ ਕਰਦੇ ਨੇ ਸਾਧੂ ਜਨਾਂ ਦੀ ਸੇਵਾ ਵਿੱਚ ਲੱਗ ਜਾਓ, ਇਹ ਪਦਾਰਥ ਸੁਤੇ ਸਿੱਧ ਹੀ ਸੁਭਾਵਕ ਹੀ ਨਿਰਜਤਨ ਹੀ ਮਿਲ ਜਾਂਦੇ ਨੇ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਪਰਮੇਸ਼ਰ ਜੀ ਨੇ ਤਿੰਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਨੇ ਤੇ ਜਨਮ ਪਦਾਰਥ ਵੀ ਉਹਨਾਂ ਦਾ ਸਫਲਾ ਕਰ ਦਿੱਤਾ ਹੈ।
1: ਜਾ ਕਾ ਕਿਰਪਾ ਕਰੋ ਪ੍ਰਭ ਮੇਰੇ,
0: ਮੇਰੇ ਪ੍ਰਭੂ ਪਰਮੇਸ਼ਰ ਜੀ ਜਿਨ੍ਹਾਂ ਪ੍ਰਾਣੀਆਂ ਦੇ ਉੱਪਰ ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ,
1: ਹਰ ਕਾ ਜਸ ਗਾਵਾ,
0: ਉਹੀ ਹਰੀ ਪਰਮੇਸ਼ਰ ਜੀ ਆਪ ਜੀ ਦੇ ਜਸ ਨੂੰ ਗਾਉਂਦਾ ਹੈ। ਇਸੇ ਪ੍ਰਕਾਰ ਦੁਨੀਆਂ ਦੇ ਜਸ, ਧਨ ਵਾਲਿਆਂ ਦੇ ਜਸ, ਰਾਜਿਆਂ ਦੇ ਜਸ, ਰਾਜਿਆਂ ਦੇ ਦਰਬਾਰਾਂ ਦੇ ਅੰਦਰ ਨਾ ਭੱਟ ਹੋਇਆ ਕਰਦੇ ਸਨ, ਕਵਿਤਾ ਬਣਾ ਕਰਕੇ ਰਾਜਿਆਂ ਦਾ ਜਸ ਉਚਾਰਨ ਕਰਨਾ ਤੇ ਰਾਜਿਆਂ ਨੇ ਉਸ ਜਸ ਤੋਂ ਖੁਸ਼ ਹੋ ਕਰਕੇ ਭੱਟਾਂ ਨੂੰ ਇਨਾਮ ਦੇਣਾ। ਇਸ ਪ੍ਰਕਾਰ ਰਾਜਿਆਂ ਦਾ, ਮਹਾਰਾਜਿਆਂ ਦਾ ਜਸ ਕਰਨ ਵਾਲੇ ਬਹੁਤ ਨੇ, ਮਾਇਆ ਦੇ ਚਮਤਕਾਰਿਆਂ ਦਾ ਜਸ ਕਰਨ ਵਾਲੇ ਬਹੁਤ ਨੇ, ਪਰ ਜਿਨ੍ਹਾਂ ਦੇ ਉੱਪਰ ਹਰੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ, ਉਹ ਫਿਰ ਵਾਹਿਗੁਰੂ ਜੀ ਦੇ ਜਸ ਨੂੰ ਗਾਉਂਦਾ ਹੈ। ਵਾਹਿਗੁਰੂ ਜੀ ਦਾ ਜਸ ਪਰਮੇਸ਼ਰ ਜੀ ਦੀ ਨਦਰ ਸਵੱਲੀ ਤੋਂ ਬਿਨਾਂ ਨਹੀਂ ਮਿਲਦਾ, ਇਹ ਪਰਮੇਸ਼ਰ ਜੀ ਦੀ ਕਿਰਪਾ ਦ੍ਰਿਸ਼ਟੀ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਉੱਪਰ ਕਿਰਪਾ ਹੋ ਜਾਂਦੀ ਹੈ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਨੂੰ ਗਾਇਨ ਕਰਦੇ ਹਨ।
1: ਆਠ ਪਹਿਰ ਗੋਬਿੰਦ ਗੁਣ ਗਾਵਾ,
0: ਸੋ ਕਿੰਨਾ ਕੁ ਜਸ ਕਰਦੇ ਨੇ, ਅੱਠੇ ਪਹਿਰ ਰਾਤ ਦਿਨ ਸੌਂਦਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਹੀ ਰਸਨਾ ਦੇ ਨਾਲ ਗਾਇਨ ਕਰਦੇ ਹਨ।
1: ਨਾਨਕ ਸਦ ਬਲ ਜਾਵਾ,
0: ਜਿਸ ਵੇਲੇ ਜਾਗਦੇ ਨੇ ਉਦੋਂ ਰਸਨਾ ਦੇ ਨਾਲ ਗੁਣ ਗਾਇਨ ਕਰਦੇ ਨੇ ਤੇ ਜਦੋਂ ਸੌ ਜਾਂਦੇ ਨੇ ਨਾ, ਐਸੇ ਜਿਹੜੇ ਆਤਮ ਗਿਆਨੀ ਨੇ ਉਹ ਪਰਾ ਬਾਣੀ ਦੁਆਰਾ ਗੁਣ ਗਾਵੈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ।
1: ਰਾਗ ਮਹੱਲਾ ਪੰਜਵਾ,
0: ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਨਾਨਕ ਸਦ ਬਲ ਜਾਵੈ, ਜਿਹੜੇ ਅੱਠੇ ਪੈਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ ਨਾ, ਹਜ਼ੂਰ ਫਰਮਾਉਂਦੇ ਨੇ ਅਸੀਂ ਤਿੰਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਜੀ, ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ, ਸਦ ਕੁਰਬਾਨਾ ਜਾਓ। ਉਹਨਾਂ ਤੋਂ ਮਨ ਬਾਣੀ ਸਰੀਰ ਆਤਮਾ ਕਰਕੇ ਸਦਾ ਕੁਰਬਾਨ ਬਲਿਹਾਰ ਜਾਂਦੇ ਆ, ਜਿਨ੍ਹਾਂ ਦੇ ਉੱਪਰ ਨਦਰ ਸਵੱਲੀ ਹੋਈ ਏ, ਜੋ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ। ਅੱਗੇ ਗੁਰਦੇਵ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਗ ਰਾਗ ਦੇ ਅੰਦਰ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਜੀਵਨ ਤਾਂ ਗਨੀਏ ਹਰ ਪੇਖਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਨ ਕਿੰਨਾ ਦਾ ਸਫਲਾ ਹੈ, ਜੀਵਨ ਤੇ ਸਭਨਾਂ ਨੂੰ ਪ੍ਰਾਪਤ ਹੋਇਆ ਨਾ, ਜਿਹੜਾ ਜਿਹੜਾ ਵੀ ਪ੍ਰਾਣੀ ਜਨਮ ਲੈ ਕੇ ਧਰਤੀ ਤੇ ਆਇਆ, ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ, ਕਿਸੇ ਨੂੰ 5 ਸਾਲ ਦਾ ਕਿਸੇ ਨੂੰ 50 ਸਾਲ ਦਾ ਕਿਸੇ ਨੂੰ 100 ਸਾਲ ਦਾ ਤੇ ਕਿਸੇ ਨੂੰ ਇਸ ਤੋਂ ਵੀ ਲੰਬੇਰਾ, ਮਹਾਰਾਜ ਜੀਵਨ ਤੇ ਸਭਨਾਂ ਨੂੰ ਪ੍ਰਾਪਤ ਹੈ, ਜ਼ਿੰਦਗੀ ਤੇ ਸਭਨਾਂ ਨੂੰ ਪ੍ਰਾਪਤ ਹੈ, ਸਵਾਸ ਇਹ ਉਮਰਾਂ ਮਨੁੱਖਾ ਸਰੀਰ ਨੂੰ ਪਾ ਕਰਕੇ ਤੇ ਪ੍ਰਾਪਤ ਹੈ, ਪਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਇਹ ਜੀਵਨ ਸਫਲਾ ਕਿੰਨਾ ਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਇਹ ਜੀਵਨ ਉਹਨਾਂ ਦਾ ਸਫਲ ਗਿਣਨਾ ਕਰੋ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪ੍ਰਤੱਖ ਦਰਸ਼ਨ ਦੇਖੇ ਹਨ।
1: ਕਰੋ ਕਿਰਪਾ ਪ੍ਰੀਤਮ ਮਨ ਮੋਹਨ,
0: ਸਾਧ ਸੰਗਤ ਜੀ ਇਹ ਵੱਡੀ ਭਾਰੀ ਦਾਤ ਹੈ, ਪ੍ਰਤੱਖ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ, ਪਾਕ ਪਰਬਤ ਗਾਰ ਤੂੰ ਖੁਦ ਖਸਮ ਵੱਡਾ ਅਤੋਲ। ਦੁਨੀਆਂ ਦੇ ਅੰਦਰ ਚੀਜ਼ਾਂ ਦਾ ਮੁੱਲ ਪੈਂਦਾ, ਵਸਤੂਆਂ ਦਾ ਮੁੱਲ ਪੈਂਦਾ, ਬਿਲਡਿੰਗਾਂ ਦਾ ਮੁੱਲ ਪੈਂਦਾ, ਇਮਾਰਤਾਂ ਦਾ ਮੁੱਲ ਪੈਂਦਾ, ਭੂਮੀ ਦਾ ਮਿੱਟੀ ਦਾ ਮੁੱਲ ਪੈਂਦਾ, ਵਸਤੂਆਂ ਦਾ ਮੁੱਲ ਪੈਂਦਾ, ਪਰਮੇਸ਼ਰ ਜੀ ਦੇ ਦਰਸ਼ਨ ਐਸੇ ਨੇ ਜਿਹੜੇ ਅਮੁੱਲਕ ਨੇ। ਕਿਉਂਕਿ ਪਰਮੇਸ਼ਰ ਜੀ ਆਪ ਅਮੁੱਲਕ ਨੇ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਨਾ ਅਮੁੱਲਕ ਪਰਮੇਸ਼ਰ ਜੀ ਦਾ ਮੁੱਲ ਪਾਇਆ ਜਾਂਦਾ, ਨਾ ਅਮੁੱਲਕ ਨਾਮ ਦਾ ਦਰਸ਼ਨ ਮੁੱਲ ਪਾਇਆ ਜਾਂਦਾ, ਤੇ ਨਾ ਹੀ ਦਰਸ਼ਨਾਂ ਦਾ ਮੁੱਲ ਪਾਇਆ ਜਾਂਦਾ। ਨਾਮ ਵੀ ਅਮੁੱਲਕ, ਦਰਸ਼ਨ ਵੀ ਅਮੁੱਲਕ, ਕਿਉਂਕਿ ਪਰਮੇਸ਼ਰ ਜੀ ਆਪ ਅਮੁੱਲਕ ਨੇ, ਮੁੱਲ ਤੋਂ ਰਹਿਤ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਐਸੇ ਪਰਮੇਸ਼ਰ ਜੀ ਦੇ ਅਮੁੱਲਕ ਦਰਸ਼ਨ ਜਿਨ੍ਹਾਂ ਨੇ ਦੇਖ ਲਏ, ਜਿਹੜੇ ਲੱਖਾਂ ਦੇ ਨਾਲ, ਕਰੋੜਾਂ ਦੇ ਨਾਲ, ਅਰਬਾਂ ਦੇ ਨਾਲ, ਖਰਬਾਂ ਦੇ ਨਾਲ ਖਰੀਦੇ ਨਹੀਂ ਜਾ ਸਕਦੇ। ਜੇ ਖਰੀਦੇ ਜਾ ਸਕਦੇ ਹੁੰਦੇ ਨਾ, ਤੇ ਜਿਹੜੇ ਧਨਾੜ ਸਨ ਉਹਨਾਂ ਦੇ ਦਰਸ਼ਨ ਮੁੱਲ ਲੈ ਲਿਆ ਕਰਦੇ ਸਨ, ਤੇ ਜਿਹੜੇ ਭਗਤ ਕਬੀਰ ਸਾਹਿਬ ਜੀ ਵਰਗੇ, ਭਗਤ ਰਵਿਦਾਸ ਸਾਹਿਬ ਜੀ ਵਰਗੇ ਆਤਮ ਗਿਆਨੀ, ਪਰ ਧਨ ਸੰਪਦਾ ਬਹੁਤੀ ਨਹੀਂ ਸੀ, ਫਿਰ ਦਰਸ਼ਨਾਂ ਤੋਂ ਵਿਰਵੇ ਵਾਂਝੇ ਰਹਿ ਜਾਣਾ ਸੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਤੱਖ ਭਗਤ ਧੰਨਾ ਜੀਆਂ ਨੂੰ ਪ੍ਰਾਪਤ ਹੋਏ। ਸਾਧ ਸੰਗਤ ਜੀ, ਸਾਧੂ ਜਨ, ਮਹਾਤਮਾ ਅੱਜ ਵੀ ਦਰਸ਼ਨ ਕਰਦੇ ਨੇ। ਦੋ ਫੌਜੀ ਸਨ, ਇਕੱਠਿਆਂ ਦੀ ਡਿਊਟੀ ਸੀ, ਇਕੱਠਿਆਂ ਨੇ ਡਿਊਟੀ ਦੇ ਜਾਣਾ, ਇਕੱਠਿਆਂ ਤੇ ਆਉਣਾ, ਤੇ ਦੋਵਾਂ ਨੇ ਸਾਰਾ ਦਿਨ ਚੌਪਈ ਸਾਹਿਬ ਜੀ ਦੇ ਪਾਠ ਕਰਦੇ ਰਹਿਣਾ। ਕਈ ਸਾਲ ਲੰਘ ਗਏ ਚੌਪਈ ਸਾਹਿਬ ਜੀ ਦੇ ਪਾਠ ਕਰਦਿਆਂ, ਤੇ ਇੱਕ ਫੌਜੀ ਸੱਜਣ ਦੇ ਉੱਪਰ ਕਿਰਪਾ ਹੋ ਗਈ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਏ। ਹੁਣ ਦੋਵੇਂ ਹੀ ਨਾਮ ਦੇ ਅਭਿਆਸੀ, ਦੋਵੇਂ ਹੀ ਨਾਮ ਦੇ ਰਸੀਏ, ਦੋਵੇਂ ਹੀ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲੇ, ਦੋਵੇਂ ਹੀ ਅੰਮ੍ਰਿਤ ਬਾਣੀ ਦਾ ਜਪ ਕਰਨ ਵਾਲੇ, ਤੇ ਦੋਵੇਂ ਆਪਸ ਦੇ ਵਿੱਚ ਨਾ ਇੱਕ ਦੂਜੇ ਦੇ ਨਾਲ ਆਪਣਾ ਆਪਣਾ ਅਨੁਭਵ ਸਾਂਝਾ ਕਰਿਆ ਕਰਦੇ ਸਨ। ਜਦੋਂ ਇੱਕ ਨੂੰ ਦਰਸ਼ਨ ਹੋਏ ਨਾ, ਉਸ ਨੇ ਦੂਜੇ ਨੂੰ ਉਤਸ਼ਾਹ ਦੇ ਨਾਲ ਦੱਸਿਆ ਕਿ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੋਈ ਹੈ, ਮੈਨੂੰ ਪ੍ਰਤੱਖ ਦੀਦਾਰ ਹੋਏ ਨੇ। ਸਾਧ ਸੰਗਤ ਜੀ, ਦੂਸਰੇ ਦੇ ਮਨ ਵਿੱਚ ਵੀ ਚਾਓ ਆਇਆ, ਮੈਨੂੰ ਵੀ ਦਰਸ਼ਨ ਹੋਣ, ਹੋਰ ਪਿਆਰ ਦੇ ਨਾਲ ਬਾਣੀ ਪੜ੍ਹਨ ਲੱਗਾ। ਪਰ ਕਿੰਨਾ ਸਮਾਂ ਲੰਘ ਗਿਆ ਤੇ ਇਸ ਨੂੰ ਦਰਸ਼ਨ ਨਹੀਂ ਹੋਏ। ਹੁਣ ਦਰਸ਼ਨਾਂ ਦੀ ਸਿੱਖ ਵੱਧਦੀ ਏ, ਤਾਂਗ ਵੱਧਦੀ ਏ, ਪਰ ਦਰਸ਼ਨ ਨਹੀਂ ਹੋਏ। ਤੇ ਜਿਸ ਨੂੰ ਦਰਸ਼ਨ ਹੁੰਦੇ ਸਨ ਨਾ ਪਹਿਲੇ ਸੱਜਣ ਨੂੰ, ਉਸ ਨੂੰ ਫਿਰ ਬੇਨਤੀ ਕੀਤੀ, ਕਹਿਣ ਲੱਗਾ ਜਦੋਂ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਤੈਨੂੰ ਦਰਸ਼ਨ ਹੋਣਗੇ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਮੇਰੇ ਵੱਲੋਂ ਬੇਨਤੀ ਕਰੀ ਕਿ ਮਹਾਰਾਜ ਜੀ ਕਿਰਪਾਲਤਾ ਕਰਕੇ ਮੈਨੂੰ ਵੀ ਦਰਸ਼ਨ ਦੇਣ। ਤਾਂ ਜਦੋਂ ਪਹਿਲੇ ਗੁਰਮੁਖ ਪਿਆਰੀ ਨੂੰ ਦਰਸ਼ਨ ਹੋਏ, ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਇਹ ਮੇਰੇ ਨਾਲ ਦਾ ਫੌਜੀ ਵੀਰ, ਇਹ ਸੱਜਣ, ਇਹ ਵੀ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦਾ, ਸਾਰਾ ਦਿਨ ਜਾਪ ਕਰਦਾ, ਮਹਾਰਾਜ ਇਸ ਦੇ ਹਿਰਦੇ 'ਚ ਵੀ ਦਰਸ਼ਨਾਂ ਦੀ ਬੜੀ ਤਾਂਘ ਹੈ, ਕਿਰਪਾਲਤਾ ਕਰਕੇ ਇਸ ਨੂੰ ਵੀ ਦਰਸ਼ਨ ਦਿਓ। ਤਾਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਿੱਖਾ ਦਰਸ਼ਨ ਤੇ ਇਸ ਨੂੰ ਤਾਂ ਦੇਈਏ ਨਾ, ਕਦੇ ਦਰਸ਼ਨ ਵਾਸਤੇ ਅਰਦਾਸ ਕਰੇ, ਬਾਣੀ ਬਹੁਤ ਪੜ੍ਹਦਾ, ਸਿਮਰਨ ਬੜਾ ਕਰਦਾ, ਭਜਨ ਤੇ ਬੜਾ ਕਰਦਾ, ਪਰ ਇਸਨੇ ਦਰਸ਼ਨਾਂ ਵਾਸਤੇ ਕਦੀ ਅਰਦਾਸ ਹੀ ਨਹੀਂ ਕੀਤੀ। ਅਰਦਾਸ ਕਰੇ, ਦਰਸ਼ਨ ਮੰਗੇ ਤੇ ਦਰਸ਼ਨ ਜ਼ਰੂਰ ਦੇਈਏ, ਇਸਨੇ ਦਰਸ਼ਨ ਕਦੇ ਮੰਗੇ ਹੀ ਨਹੀਂ। ਜੇ ਇਸ ਨੂੰ ਦਰਸ਼ਨਾਂ ਦੀ ਇੱਛਾ ਹੈ, ਇਸ ਨੂੰ ਕਹਿ ਇਹਦੀ ਅਰਦਾਸ ਕਰੇ। ਸਾਧ ਸੰਗਤ ਜੀ, ਫਿਰ ਪਹਿਲੇ ਫੌਜੀ ਸੱਜਣ ਦੇ ਦੂਜੇ ਨੂੰ ਆਖਿਆ, ਮਿੱਤਰਾ ਗੁਰਬਾਣੀ ਪੜ੍ਹ ਕੇ ਅਰਦਾਸ ਕਰਦਾ ਹੁੰਦਾ? ਕਹਿੰਦਾ ਜੀ, ਬਾਣੀ ਤੇ ਸਾਰਾ ਦਿਨ ਪੜ੍ਹਦਾ, ਪਰ ਅਰਦਾਸ ਨਹੀਂ ਕਦੀ ਕੀਤੀ। ਫਿਰ ਪਹਿਲੇ ਗੁਰਮੁਖ ਪਿਆਰੇ ਨੇ ਕਿਹਾ, ਜਿੱਥੇ ਬਾਣੀ ਪੜ੍ਹਨੀ ਜ਼ਰੂਰੀ ਹੈ, ਅਰਦਾਸ ਕਰਨੀ ਵੀ ਜ਼ਰੂਰੀ ਹੈ, ਦੋਏ ਕਰ ਜੋੜ ਕਰੋ ਅਰਦਾਸ, ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ, ਤੂੰ ਠਾਕੁਰ ਤੁਮ ਪਹਿ ਅਰਦਾਸ। ਪਰਮੇਸ਼ਰ ਜੀ ਦੀ ਅੱਗੇ ਅਰਦਾਸ ਤੇ ਕਰਨੀ ਬਣਦੀ ਹੈ ਨਾ, ਗੁਰ ਪਰਮੇਸ਼ਰ ਜੀ ਤੋਂ ਮੰਗ ਕੇ ਦਰਸ਼ਨਾਂ ਦੀ ਦਾਤ ਪ੍ਰਾਪਤ ਕਰੀ ਦੀ ਏ, ਸਤਿਗੁਰੂ ਜੀ ਦੀ ਪ੍ਰਸੰਨਤਾ ਹੁੰਦੀ ਏ। ਜਿਸ ਵੇਲੇ ਸਿੱਖ ਅਰਦਾਸ ਕਰਕੇ ਕਿਸੇ ਵਸਤੂ ਨੂੰ ਤੇ ਵਿਸ਼ੇਸ਼ ਕਰਕੇ ਨਾਮ ਤੇ ਦਰਸ਼ਨਾਂ ਨੂੰ ਮੰਗਦਾ ਹੈ। ਭਾਈ ਮਹਾਂ ਸਿੰਘ ਜੀ ਨੂੰ ਪਿਆਰ ਦੇ ਨਾਲ ਕਿਹਾ ਸੀ ਨਾ, ਮਹਾਂ ਸਿੰਘਾ ਕੁਛ ਮੰਗ ਲਾ, ਬੇਨਤੀ ਕੀਤੀ ਸੱਚੇ ਪਾਤਸ਼ਾਹ, ਦੀਦਾਰ ਹੋ ਗਏ, ਕਿਸੇ ਵਸਤੂ ਦੀ ਲੋੜ ਹੀ ਨਹੀਂ। ਜਦੋਂ ਕਿਹਾ ਸਾਡੀ ਖੁਸ਼ੀ ਵਾਸਤੇ ਤੇ ਮੰਗ ਲੈ, ਸਾਨੂੰ ਖੁਸ਼ੀ ਹੁੰਦੀ ਏ ਜਦੋਂ ਸਿੱਖ ਕੁਝ ਮੰਗੇ, ਸਾਨੂੰ ਪ੍ਰਸੰਨਤਾ ਹੁੰਦੀ ਏ ਜਦੋਂ ਸਿੱਖ ਨੂੰ ਕੁਝ ਦੇਈਏ, ਸਿੱਖਾ ਕੁਝ ਤੇ ਮੰਗ ਲੈ, ਤੇ ਜੇ ਮੰਗਿਆ ਤੇ ਫਿਰ ਦੂਸਰਿਆਂ ਵਾਸਤੇ ਮੰਗਿਆ, ਮਹਾਰਾਜ ਕਿਰਪਾਲਤਾ ਕਰਕੇ ਬੇਦਾਵਾ ਪਾੜ ਦਿਓ, ਟੁੱਟੀ ਗੰਢ ਲਓ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਲਈ। ਤਾਂ ਜਦੋਂ ਪਹਿਲੇ ਫੌਜੀ ਸੱਜਣ ਨੇ, ਵੀਰ ਨੇ ਕਿਹਾ ਨਾ, ਦੂਜੇ ਨੂੰ ਅਰਦਾਸ ਕਰਿਆ ਕਰ, ਸਾਧ ਸੰਗਤ ਜੀ ਫਿਰ ਨਿਤਾ ਪ੍ਰਤੀ ਅਰਦਾਸ ਕਰਨ ਲੱਗਿਆ, ਤੇ ਸਮਾਂ ਪਾ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਹੋਏ। ਦਰਸ਼ਨ ਪ੍ਰਾਪਤ ਹੋਣੇ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਜੀ, ਦਰਸ਼ਨ ਪ੍ਰਾਪਤ ਕਰਨੇ ਦੀ ਇੱਛਾ ਹੀ ਪੈਦਾ ਹੋ ਜਾਣੀ ਬੜੀ ਵੱਡੀ ਗੱਲ ਹੈ, ਪ੍ਰਤੱਖ ਦੀਦਾਰ ਕਰਨੇ ਦੀ ਇੱਛਾ ਹੀ ਸਭਨਾਂ ਦੇ ਮਨਾਂ ਵਿੱਚ ਪੈਦਾ ਨਹੀਂ ਹੁੰਦੀ। ਜ਼ਿੰਦਗੀ ਲੰਘਦੀ ਜਾਂਦੀ ਏ, ਕਿਸੇ ਦੇ 10 ਸਾਲ ਲੰਘ ਗਏ, ਕਿਸੇ ਦੇ 20 ਲੰਘ ਗਏ, ਕਿਸੇ ਦੇ 50 ਸਾਲ ਲੰਘ ਗਏ, ਕਿਸੇ ਦੇ 60 70 ਤੇ 80 ਲੰਘ ਗਏ ਤੇ ਕਿੰਨਿਆਂ ਦੀਆਂ ਉਮਰਾਂ ਬੀਤ ਗਈਆਂ ਤੇ ਬਤੀਤ ਕਰਕੇ ਦੁਨੀਆਂ ਤੋਂ ਤੁਰ ਗਏ ਪਰ ਦਰਸ਼ਨਾਂ ਦੀ ਇੱਛਾ ਹੀ ਮਨ ਦੇ ਅੰਦਰ ਪ੍ਰਗਟ ਨਾ ਹੋਈ ਕਦੇ ਇੱਛਾ ਹੀ ਪੈਦਾ ਨਹੀਂ ਹੋਈ ਕਦੇ ਇੱਛਾ ਹੀ ਨਹੀਂ ਬਣੀ ਕਦੇ ਖਵਾਹਿਸ਼ ਹੀ ਨਹੀਂ ਬਣੀ ਕਦੇ ਫੁਰਨਾ ਸੰਕਲਪ ਹੀ ਨਹੀਂ ਬਣਿਆ ਕਿ ਮੈਨੂੰ ਪ੍ਰਤੱਖ ਦੀਦਾਰ ਹੋਣ ਪ੍ਰਤੱਖ ਦੀਦਾਰਿਆਂ ਦੀ ਇੱਛਾ ਬਣ ਜਾਣੀ ਵੀ ਵੱਡੀ ਗੱਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ ਜੀਵਨ ਉਹਨਾਂ ਦਾ ਸਫਲ ਹੈ ਜਿਨ੍ਹਾਂ ਨੇ ਪ੍ਰਤੱਖ ਦਰਸ਼ਨਾਂ ਨੂੰ ਪ੍ਰਾਪਤ ਕਰਨਾ ਕੀਤਾ ਹੈ ਨੇਤਰਾਂ ਦੇ ਨਾਲ ਤੱਕਿਆ ਜਿਵੇਂ ਭਗਤ ਧੰਨਾ ਜੀ ਨੇ ਦਰਸ਼ਨ ਕੀਤੇ ਤੇ ਭਗਤ ਨਾਮਦੇਵ ਸਾਹਿਬ ਜੀਆਂ ਦੇ ਬਾਰੇ ਬਚਨ ਆਉਂਦੇ ਨੇ 72 ਵਾਰ ਪਰਮੇਸ਼ਰ ਜੀਆਂ ਨੇ ਸਾਖਿਆਤਕਾਰ ਹੋ ਕੇ ਦਰਸ਼ਨ ਦਿੱਤੇ ਤੇ ਸਤਿਗੁਰੂ ਜੀ ਦੀ ਗੁਰਬਾਣੀ ਦੇ ਬਚਨ ਨੇ ਨਾਮਦੇਵ ਹਰ ਜੀਓ ਬਸ ਹੈ ਸੰਗ ਭਾਈ ਨਾਮਦੇਵ ਜੀ ਦੇ ਅੰਗ ਸੰਗ ਹੀ ਪਰਮੇਸ਼ਰ ਜੀ ਦੇ ਵਸਦੇ ਹਨ
1: ਤੋਰ ਭਰਮ ਕੀ ਰੇਖਾ
0: ਇਸ ਪ੍ਰਕਾਰ ਪਰਮੇਸ਼ਰ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਹੈ ਹੇ ਪ੍ਰੀਤਮ ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਮੇਰੇ ਉੱਪਰ ਇਹ ਕਿਰਪਾ ਦ੍ਰਿਸ਼ਟੀ ਕਰੋ ਮੇਰੇ ਮਨ ਦੇ ਅੰਦਰੋਂ ਭਰਮ ਦੀ ਪਈ ਹੋਈ ਰੇਖਾ ਨੂੰ ਤੋੜ ਦਿਓ ਭਰਮ ਦੀ ਲਕੀਰ ਭਰਮ ਦੀ ਦੀਵਾਰ ਜਿਹੜੀ ਹਿਰਦੇ ਵਿੱਚ ਪਈ ਹੋਈ ਹੈ ਨਾ ਇਹ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ ਨੇਤਰ ਦੇ ਵਿੱਚ ਅੱਖ ਦੇ ਵਿੱਚ ਕੋਈ ਪੈ ਜਾਵੇ ਨਾ ਤੇ ਸਾਹਮਣੇ ਵਾਲੀ ਵਸਤੂ ਸਪਸ਼ਟ ਨਹੀਂ ਦਿਸਦੀ ਤੇ ਇੱਕ ਤੋਂ ਵੀ ਦੋ ਦੋ ਦਿਸਦੇ ਨੇ ਜਦੋਂ ਮਨ ਅਤੇ ਬੁੱਧ ਰੂਪੀ ਭਰਮ ਦੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਪੈ ਜਾਂਦਾ ਇਹ ਭਰਮ ਦੇ ਫੋਲੇ ਭਰਮ ਦਾ ਕਿਣਕਾ ਪੈਣਾ ਹੈ ਤੇ ਜਦੋਂ ਪੈ ਜਾਂਦੇ ਨੇ ਨਾ ਫਿਰ ਸਾਹਮਣੇ ਵਾਲਿਆਂ ਵਿੱਚ ਇੱਕ ਪਰਮੇਸ਼ਰ ਨਹੀਂ ਦਿਸਦਾ ਸਾਹਮਣੇ ਵਾਲੇ ਦੋ ਦੋ ਦਿਸਦੇ ਨੇ ਇਹ ਮਾੜਾ ਇਹ ਚੰਗਾ ਇਹ ਉੱਚਾ ਇਹ ਨੀਵਾਂ ਇਹ ਗਰੀਬ ਹੈ ਇਹ ਅਮੀਰ ਹੈ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਫੋਲੇ ਪੈਣ ਦੇ ਨਾਲ ਭਰਮ ਪੈਣ ਦੇ ਨਾਲ ਸਾਹਮਣੇ ਦੋ ਦੋ ਦਿਸਦੇ ਨੇ ਦ੍ਵੈਤ ਦਿਸਦੀ ਹੈ ਪਰਮੇਸ਼ਰ ਜੀ ਦੀ ਜੋਤ ਨਹੀਂ ਫਿਰ ਸਭਨਾਂ 'ਚ ਨਜ਼ਰ ਆਉਂਦੀ ਮਹਾਰਾਜ ਕਿਰਪਾਲਤਾ ਕਰੋ ਇਹ ਭਰਮ ਦੀ ਲੀਕ ਭਰਮ ਦੇ ਫੋਲੇ ਸਾਡੇ ਮਨ ਅਤੇ ਬੁੱਧ ਰੂਪੀ ਨੇਤਰਾਂ 'ਚੋਂ ਮੇਟ ਦੇਵੋ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
1: ਸੁਨਤ ਕਿਛ ਸ਼ਾਂਤ ਨਾ ਉਪਜਤ
0: ਮਹਾਰਾਜ ਇੱਕ ਕਹਿੰਦੇ ਨੇ ਜੀ ਸਾਡਾ ਬੜਾ ਮਨ ਜੁੜਦਾ ਕਹਿੰਦੇ ਨੇ ਸਾਡਾ ਮਨ ਬੜੇ ਆਨੰਦ ਨੂੰ ਮਾਣਦਾ ਇੱਕ ਆਪਣੇ ਆਪ ਨੂੰ ਸਦਵਾਉਂਦੇ ਨੇ ਕਹਿੰਦੇ ਨੇ ਜੀ ਮੈਂ ਸੰਤ ਹਾਂ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਮਹਾਤਮਾ ਹਾਂ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਪ੍ਰਾਪਤੀ ਵਾਲਾ

ਫਿਰਦੇ ਨੇ ਤੇ ਦੱਬੀ ਪਖੰਡੀ ਉਹਨਾਂ ਤੋਂ ਸੁਣਦੇ ਨੇ। ਕਲਯੁਗ ਦੇ ਸਮੇਂ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਪੂਰਾ ਗੁਰੂ ਨਹੀਂ ਹੈ ਕੋਈ ਵੀ। ਜਿਨ੍ਹਾਂ ਦੇ ਪਰਥਾਏ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਹੁਕਮ ਕੀਤਾ, ਹੁਕਮ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਪਖੰਡੀ ਲੋਕ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਪੂਰੇ ਹਾਂ, ਤੇ ਚੇਲਿਆਂ ਦੇ ਕੋਲੋਂ ਸੁਣ ਲੈਂਦੇ ਨੇ ਜੀ ਸਾਡਾ ਬਾਬਾ ਬੜਾ ਪੂਰਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਆਪ ਮੂੰਹੋਂ ਕਹਿ ਲਈਏ ਤੇ ਚੇਲਿਆਂ ਤੋਂ ਕਹਾ ਲਈਏ। ਤੇ ਇਸ ਪ੍ਰਕਾਰ ਕਹਿਣ ਸੁਣਦੇ ਨਾਲ ਕਿਛ ਸ਼ਾਂਤ ਨਾ ਉਪਜਤ, ਹਿਰਦੇ ਦੇ ਵਿੱਚ ਕੋਈ ਸ਼ਾਂਤੀ ਸੁੱਖ ਨਹੀਂ ਪੈਦਾ ਹੋ ਜਾਂਦਾ। ਸਾਧ ਸੰਗਤ ਜੀ, ਇਸ ਪ੍ਰਕਾਰ ਪੂਰੇ ਕਹਿਣ ਵਾਲੇ ਤੇ ਸਦਵਾਉਣ ਵਾਲੇ ਭੋਰਿਆਂ ਵਿੱਚ ਗੁਫਾਵਾਂ ਦੇ ਵਿੱਚ ਮੰਦ ਕਰਮ ਕਰਦੇ ਫੜੇ ਜਾਂਦੇ ਨੇ। ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਨਹੀਂ ਉਪਜਦਾ ਹੈ। ਤੇ ਗਰੀਬ ਨਿਵਾਸ ਜੀ ਬਚਨ ਕਰਦੇ ਨੇ, ਬਿਨ ਵਿਸਾਸ ਜਦੋਂ ਤੱਕ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਹੀ ਨਹੀਂ ਆਇਆ, ਜਦੋਂ ਤੱਕ ਪਰਮੇਸ਼ਰ ਜੀ ਦੇ ਉੱਪਰ ਦ੍ਰਿੜ ਨਿਸ਼ਚਾ ਨਹੀਂ ਬਣਿਆ, ਉਦੋਂ ਤੱਕ ਕਿਆ ਸੇਖਾਂ। ਭਾਈ ਉਦੋਂ ਤੱਕ ਆਪਣੇ ਆਪ ਨੂੰ ਕੋਈ ਸ਼ੇਖ ਜਾਤੀ ਵਾਲਾ ਅਖਵਾ ਲਵੇ, ਕੋਈ ਬਿਰਧ ਜਾਤੀ ਵਾਲਾ ਅਖਵਾ ਲਵੇ, ਉਦੋਂ ਤੱਕ ਸੇਖਾਂ ਕਿਆ ਪਾ ਲਿਆ, ਕੀ ਪ੍ਰਾਪਤੀ ਹੈ, ਉਦੋਂ ਤੱਕ ਕੋਈ ਪ੍ਰਾਪਤੀ ਨਹੀਂ। ਆਪਣੇ ਮੂੰਹੋਂ ਆਪਣੇ ਆਪ ਨੂੰ ਅਖਵਾ ਲਿਆ ਜੀ ਮੈਂ ਪੂਰਾ। ਸਾਧ ਸੰਗਤ ਜੀ, ਮੋਗੇ ਦੇ ਕੋਲ ਇੱਕ ਸੰਸਥਾ ਬਣੀ, ਜਿਨ੍ਹਾਂ ਦੇ ਨਾਲ ਬੜੇ ਲੋਕ ਜੁੜੇ ਤੇ ਉਹ ਬ੍ਰਹਮ ਗਿਆਨ ਦਾ ਸਰਟੀਫਿਕੇਟ ਦਿਆ ਕਰਦੇ ਸਨ। ਆਪਣੇ ਡੇਰੇ ਦੇ ਵਿੱਚ ਰੱਖ ਕੇ ਦੋ ਚਾਰ ਮਹੀਨੇ ਜਿੰਨਾ ਕੁ ਉਹਨਾਂ ਦਾ ਸਮਾਂ ਨਿਯਤ ਸੀ, ਉਹਨਾਂ ਨੇ ਉਹਨਾਂ ਕੁ ਸਮਾਂ ਆਪਣੀਆਂ ਯੁਗਤੀਆਂ ਦੱਸਣੀਆਂ ਤੇ ਆਪਣੀ ਯੁਗਤੀ ਦੇ ਨਾਲ ਨਾਮ ਜਪਾਉਣਾ ਤੇ ਫਿਰ ਸਰਟੀਫਿਕੇਟ ਦੇਣਾ ਜੀ ਇਸ ਨੇ ਕੋਰਸ ਪੂਰਾ ਕਰ ਲਿਆ, ਇਹ ਬ੍ਰਹਮ ਗਿਆਨੀ ਹੋ ਗਿਆ। ਤੇ ਸਰਟੀਫਿਕੇਟ ਲੈਣ ਵਾਲਿਆਂ ਨੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿਣਾ ਤੇ ਸਦਵਾਉਣਾ। ਹਜ਼ੂਰ ਬਚਨ ਕਰਦੇ ਨੇ, ਭਾਈ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਸਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਭਗਤ ਧੰਨਾ ਜੀ ਨੇ, ਬਾਬਾ ਨਾਮਦੇਵ ਸਾਹਿਬ ਜੀ ਨੇ, ਕਬੀਰ ਸਾਹਿਬ ਜੀ ਨੇ, ਸ਼ੇਖ ਫਰੀਦ ਸਾਹਿਬ ਜੀ ਨੇ ਕਿਸੇ ਡੇਰੇ ਚੋਂ ਕਿਸੇ ਯੂਨੀਵਰਸਿਟੀ ਚੋਂ ਬ੍ਰਹਮ ਗਿਆਨ ਦਾ ਸਰਟੀਫਿਕੇਟ ਨਹੀਂ ਲਿਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਵੀ ਪ੍ਰਵਾਨ, ਗੁਰੂ ਘਰ ਦੇ ਵਿੱਚ ਵੀ ਪ੍ਰਵਾਨ, ਆਪ ਵੀ ਪ੍ਰਵਾਨ ਤੇ ਤਿੰਨਾਂ ਦੀ ਬਾਣੀ ਵੀ ਪ੍ਰਵਾਨ। ਸਤਿਗੁਰਾਂ ਨੇ ਆਪਣੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਬਰਾਬਰ ਤਿੰਨਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਥਾਨ ਦਿੱਤਾ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਆਪਣੇ ਨਾਲ ਅਭੇਦਤਾ ਬਖਸ਼ੀ ਹੈ। ਜਿਹੜੇ ਸੱਚੇ ਮਹਾਂਪੁਰਖ ਨੇ ਨਾ ਤੇ ਆਪਣੇ ਮੂੰਹੋਂ ਕਹਿੰਦੇ ਨੇ ਤੇ ਨਾ ਹੀ ਚੇਲਿਆਂ ਤੋਂ ਕਹਾਉਂਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੂੰ ਕਿਸੇ ਨੇ ਬ੍ਰਹਮ ਗਿਆਨੀ ਕਿਹਾ ਉਹਨਾਂ ਦੇ ਸਾਹਮਣੇ ਕਿ ਮਹਾਂਪੁਰਖੋ ਤੁਸੀਂ ਤੇ ਬ੍ਰਹਮ ਗਿਆਨੀ ਹੋ, ਤੇ ਸੰਤ ਕਹਿਣ ਲੱਗੇ ਤੈਨੂੰ ਕਿੱਦਾਂ ਪਤਾ ਅਸੀਂ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗਤੀ ਚਾਲ ਮਰਿਆਦਾ ਤੇ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ। ਜੇ ਤੈਨੂੰ ਪਤਾ ਅਸੀਂ ਬ੍ਰਹਮ ਗਿਆਨੀ, ਫਿਰ ਤੂੰ ਵੀ ਬ੍ਰਹਮ ਗਿਆਨੀ ਹੋਣਾ, ਤਾਂ ਹੀ ਤੈਨੂੰ ਪਤਾ ਨਾ ਕਿ ਸਾਹਮਣੇ ਵਾਲਾ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਹੁੰਦਿਆਂ ਵੀ ਖੁਦ ਨੂੰ ਨਹੀਂ ਸਦਵਾਉਂਦੇ ਕਿ ਅਸੀਂ ਬ੍ਰਹਮ ਗਿਆਨੀ ਹਾਂ, ਜਿਹੜੇ ਹੁੰਦੇ ਨੇ ਨਾ ਤੇ ਮੂੰਹੋਂ ਕਹਿੰਦੇ ਨੇ ਤੇ ਨਾ ਸੇਵਾਦਾਰਾਂ ਚੇਲਿਆਂ ਤੋਂ ਅਖਵਾਉਂਦੇ ਨੇ। ਉਹਨਾਂ ਦੀ ਜੀਵਨ ਯੁਗਤ ਜੀਵਨ ਜਾਚ ਇਹ ਹੋਇਆ ਕਰਦੀ ਹੈ, ਹੋਣ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੇ ਦੇਣ, ਆਪਣੇ ਹਿਰਦੇ ਦਾ ਭੇਦ ਨਹੀਂ ਦੱਸਿਆ ਕਰਦੇ। ਇਸ ਪ੍ਰਕਾਰ ਜਿਨ ਹਰ ਪਾਇਓ ਤਿੰਨੇ ਛੁਪਾਇਓ, ਉਹ ਛੁਪਾ ਲੈਂਦੇ, ਪਰਦਾ ਕਰ ਲੈਂਦੇ ਸੰਸਾਰ ਤੋਂ ਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਸ ਨੇ ਰੱਬ ਪਾ ਲਿਆ ਤੇ ਦੁਨੀਆਂ ਦੇ ਲੋਕਾਂ ਨੇ ਮੱਥੇ ਟੇਕਣੋਂ ਨਹੀਂ ਹਟਣਾ। ਉਹ ਆਪਣੀ ਵਡਿਆਈ ਤੋਂ ਮੱਥੇ ਟਿਕਾਉਣ ਤੋਂ ਉੱਚੀ ਸੁਰਤੀ ਰੱਖਦੇ ਨੇ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਹਿਰਦੇ ਦਾ ਭੇਦ ਛੁਪਾ ਕੇ ਰੱਖਦੇ ਨੇ। ਉਹ ਨਹੀਂ ਡੀਂਗਾ ਮਾਰਦੇ, ਉਹ ਨਹੀਂ ਰੌਲਾ ਪਾਉਂਦੇ ਕਿ ਅਸੀਂ ਰੱਬ ਪਾ ਲਿਆ। ਤੇ ਸਾਧ ਸੰਗਤ ਜੀ ਅੱਜ ਤਾਂ ਹੋੜ ਹੀ ਆ ਗਈ, ਅੱਜ ਤਾਂ ਹਨੇਰੀ ਚੱਲ ਗਈ ਐਸੇ ਲੋਕਾਂ ਦੀ। ਯੂਟਿਊਬ ਸੋਸ਼ਲ ਮੀਡੀਆ ਭਰਿਆ ਪਿਆ ਉਹਨਾਂ ਲੋਕਾਂ ਦੀ ਭੀੜ ਦੇ ਨਾਲ। ਕੋਈ ਕਹਿੰਦਾ 5 ਦਿਨਾਂ 'ਚ ਪਾ ਲਿਆ, ਕੋਈ ਕਹਿੰਦਾ 3 ਸਕਿੰਟਾਂ 'ਚ ਪਾ ਲਿਆ, ਕੋਈ ਕਹਿੰਦਾ ਇੰਨੇ ਦਿਨਾਂ 'ਚ ਪਾ ਲਿਆ, ਸਾਰੇ ਹੀ ਪਖੰਡੀ ਨੇ। ਸਤਿਗੁਰੂ ਜੀ ਦਾ ਬਚਨ ਹੈ, ਜਿਨ ਹਰ ਪਾਇਓ ਤਿੰਨੇ ਛਪਾਇਓ। ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਰੌਲਾ ਨਹੀਂ ਪਾਇਆ ਕਰਦੇ। ਕਹੋ ਕਬੀਰ ਸ਼ੂਸ਼ਾ ਘੱਟ ਬੋਲਾ, ਘੜਾ ਖਾਲੀ ਹੁੰਦਾ ਨਾ, ਉਸ ਨੂੰ ਵਜਾਉਂਦੇ ਨੇ ਸਾਜਿੰਦੇ ਤੇ ਬੜੇ ਤਾਲ ਕੱਢਦੇ ਨੇ, ਬੜੀਆਂ ਆਵਾਜ਼ਾਂ ਉਸਦੇ ਵਿੱਚੋਂ ਟਣਕ ਟਣਕ ਕਰਕੇ ਟਣਕ ਦਾ ਆਵਾਜ਼ਾਂ ਨਿਕਲਦੀਆਂ ਨੇ। ਤੇ ਜੇ ਘੜਾ ਅੰਦਰੋਂ ਭਰਿਆ ਹੋਵੇ ਦਾਣਿਆਂ ਦੇ ਨਾਲ, ਰੇਤਾ ਦੇ ਨਾਲ, ਮਿੱਟੀ ਦੇ ਨਾਲ, ਪਾਣੀ ਦੇ ਨਾਲ, ਦੁੱਧ ਦੇ ਨਾਲ, ਲੱਸੀ ਦੇ ਨਾਲ, ਮੱਖਣ ਦੇ ਨਾਲ, ਘਿਓ ਦੇ ਨਾਲ, ਅਰਥਾਤ ਜੇ ਪਦਾਰਥ ਦੇ ਨਾਲ ਭਰਿਆ, ਫਿਰ ਘੜੇ ਨੂੰ ਕੋਈ ਟਣਕਾਉਣਗਾ ਖੜਕਾਉਣ ਦਾ ਯਤਨ ਕਰੇ ਤੇ ਘੜੇ 'ਚੋਂ ਆਵਾਜ਼ ਨਹੀਂ ਆਉਂਦੀ, ਖਾਲੀ ਬੋਲੇਗਾ ਭਰਿਆ ਨਹੀਂ ਬੋਲੇਗਾ। ਤੇ ਜਿਹੜੇ ਸੋਸ਼ਲ ਮੀਡੀਆ ਤੇ ਆ ਕਰਕੇ ਬਹੁਤਾ ਰੌਲਾ ਪਾ ਰਹੇ, ਅਸੀਂ ਪਾ ਲਿਆ, ਅਸੀਂ ਪਾ ਲਿਆ, ਸਾਰੇ ਖਾਲੀ ਘੜੇ ਬੋਲਦੇ ਨੇ। ਜੇ ਅੰਦਰੋਂ ਭਰੇ ਹੁੰਦੇ ਨਾ ਨਾਮ ਪਦਾਰਥ ਦੇ ਨਾਲ, ਫਿਰ ਇਹ ਫੋਕੀਆਂ ਆਵਾਜ਼ਾਂ ਨਹੀਂ ਸੀ ਆਉਣੀਆਂ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਦੋਂ ਤੱਕ ਹਿਰਦੇ ਵਿੱਚ ਪ੍ਰਤੀਤੀ ਹੋਈ ਨਹੀਂ, ਉਦੋਂ ਤੱਕ ਅਖਵਾ ਲਿਆ ਮੈਂ ਪਾ ਲਿਆ,
ਪੋਡਕਾਸਟ ਆ।

0: ਵਿੱਚ ਰੌਲਾ ਪਾ ਦਿੱਤਾ, ਲੱਖਾਂ ਵਿਊ ਲੈ ਲਏ ਜੀ, ਮੈਂ ਰੱਬ ਪਾ ਲਿਆ, ਕਹਿਣ ਦੇ ਨਾਲ ਸੁਣਨ ਦੇ ਨਾਲ ਕੀ ਹੋ ਜਾਵੇਗਾ? ਜਦੋਂ ਤੱਕ ਹਿਰਦੇ ਵਿੱਚ ਪ੍ਰਤੀਤੀ ਨਹੀਂ, ਉਦੋਂ ਤੱਕ ਕਿਆ ਸੇਖਾ ਕਿਆ ਪ੍ਰਾਪਤੀ ਹੈ, ਉਦੋਂ ਤੱਕ ਕੋਈ ਪ੍ਰਾਪਤੀ ਨਹੀਂ ਹੈ ਜੀ। ਉਹ ਕਿਆ ਬਾਕੀ ਖੱਟਿਆ ਉਹਨਾਂ ਨੇ, ਆਪੇ ਰੌਲਾ ਪਾ ਲਿਆ ਤੇ ਖੱਟਿਆ ਕੀ? ਕੁਝ ਨਹੀਂ ਖੱਟਿਆ ਹੈ। ਜੋ ਪ੍ਰਭੂ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਇੱਛਾ ਨੂੰ ਛੱਡ ਕੇ ਹੋਰਨਾਂ ਪਦਾਰਥਾਂ ਦੀ ਚਾਹਨਾ ਇੱਛਾ ਰੱਖਣੀ ਹੈ, ਉਹਨਾਂ ਦੇ ਮੂੰਹ ਦੇ ਉੱਪਰ ਕੇਵਲ ਤਾਂ ਕੇਵਲ ਕਾਲਖ ਹੀ ਲੱਗਦੀ ਹੈ। ਰੌਲਾ ਪਾਉਣਾ ਆਪਣੇ ਮੂੰਹ ਤੇ, ਆਪਣੇ ਆਪ ਨੂੰ ਵੱਡਾ ਸਦਵਾਉਣਾ ਜੀ, ਮੈਂ ਵੱਡਾ ਹਾਂ, ਮੈਂ ਪਾ ਲਿਆ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅੰਦਰ ਤੇ ਗਿਆਨ ਦੀ ਪ੍ਰਾਪਤੀ ਹੈ ਹੀ ਨਹੀਂ, ਅੰਦਰ ਤੇ ਪ੍ਰਭੂ ਜੀ ਦੀ ਪ੍ਰਾਪਤੀ ਦੀ ਇੱਛਾ ਹੈ ਹੀ ਨਹੀਂ, ਤੇ ਪ੍ਰਭੂ ਜੀ ਦੀ ਪ੍ਰਾਪਤੀ ਦੀ ਇੱਛਾ ਛੱਡ ਕੇ ਜੇ ਮਾਣ ਸਨਮਾਨ ਪ੍ਰਾਪਤ ਕਰਨ ਵਾਸਤੇ ਰੌਲਾ ਪਾ ਲਿਆ ਜੀ, ਮੈਂ ਰੱਬ ਪਾ ਲਿਆ, ਮੈਂ ਪਾ ਲਿਆ। ਸਾਧ ਸੰਗਤ ਜੀ ਨਕਲੀ ਨਿਰੰਕਾਰੀ ਕਹਿੰਦੇ ਸਨ ਨਾ, ਢਿੱਡ ਦੇ ਸਾਹਮਣੇ ਇੱਕ ਤਲੀ ਥੱਲੇ ਰੱਖ ਕੇ ਇੱਕ ਥੋੜੀ ਜਿਹੀ ਉੱਤੇ ਰੱਖ ਕੇ ਖਾਲੀ ਜਗ੍ਹਾ ਛੱਡਣੀ ਤੇ ਕਹਿਣਾ ਦੋਵਾਂ ਤਲੀਆਂ ਦੇ ਵਿੱਚ ਵੇਖੋ ਰੱਬ ਦਿਸੇਗਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਦੇ ਸਨ, ਕਹਿੰਦੇ ਭਾਈ ਇਵੇਂ ਤਲੀਆਂ 'ਚ ਰੱਬ ਤਾਂ ਨਹੀਂ ਦਿਸਦਾ, ਤਲੀਆਂ ਦੇ ਵਿੱਚੋਂ ਦੀ ਤਾਂ ਫਿਰ ਤੁਹਾਡਾ ਢਿੱਡ ਹੀ ਦਿਸਦਾ, ਰੱਬ ਨਹੀਂ ਦਿਸਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਦੇ ਨੇ ਹਿਰਦੇ ਦੇ ਅੰਦਰ ਪਰਮੇਸ਼ਰ ਵੱਸਦਾ, ਪਰ ਪਖੰਡੀ ਕਹਿੰਦੇ ਸਾਡੀਆਂ ਤਲੀਆਂ 'ਚ ਵੱਸਦਾ, ਫੋਕਾ ਹੀ ਰੌਲਾ ਨਾ। ਉਹਨਾਂ ਨੇ ਕਹਿ ਲਿਆ ਜੀ ਸਾਡੀਆਂ ਤਲੀਆਂ 'ਚ ਵੱਸਦਾ, ਤੇ ਚੇਲਿਆਂ ਚਾਟੜਿਆਂ ਨੇ ਕਹਿ ਦਿੱਤਾ ਹਾਂ ਜੀ ਸਾਡੇ ਬਾਬੇ ਦੀਆਂ ਤਲੀਆਂ 'ਚ ਵੱਸਦਾ। ਕੀ ਹੋਵੇਗਾ ਕਹਿਣ ਲੈਣ ਦੇ ਨਾਲ ਤੇ ਕਹਾ ਲੈਣ ਦੇ ਨਾਲ ਜਦੋਂ ਤੱਕ ਪ੍ਰਾਪਤੀ ਨਹੀਂ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਇੱਛਾ ਛੱਡ ਕੇ ਜਿਹੜੀ ਇਸ ਪ੍ਰਕਾਰ ਚੇਲਿਆਂ 'ਚ ਪਾਟਿਆਂ ਤੇ ਵਡਿਆਈ ਕਰਾਉਣ ਦੀ ਇੱਛਾ ਨਾ, ਇਸ ਦੇ ਨਾਲ ਜਨਮ ਸਫਲਾ ਨਹੀਂ ਹੁੰਦਾ, ਬਲਕਿ ਮੁੱਖ ਦੇ ਉੱਪਰ ਲਾਂਤਾ ਦੀ ਬਦਨਾਮੀ ਦੀ ਕਾਲਖ ਹੀ ਲੱਗਦੀ ਹੈ, ਤੇ ਮੰਦ ਕਰਮੀਆਂ ਦੇ ਪ੍ਰਤੱਖ ਵੀ ਮੂੰਹਾਂ ਦੇ ਉੱਪਰ ਕਾਲਖ ਹੀ ਲੱਗਦੀ ਹੈ ਜੀਓ।
1: ਸਰਬ ਸੁਖ ਸਵਾਮੀ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਸ਼ਰਧਾ ਰੂਪੀ ਰਾਸ ਹੈ, ਬੰਦਗੀ ਰੂਪੀ ਰਾਸ ਹੈ ਨਾ, ਸਾਰਿਆਂ ਸੁੱਖਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਤਿੰਨਾਂ ਨੂੰ ਹੁੰਦੀ ਹੈ। ਤੇ ਪਰਮੇਸ਼ਰ ਜੀ ਹੋਰਨਾਂ ਭੇਖਾਂ ਨੂੰ ਨਹੀਂ ਮੰਨਦੇ, ਕੋਈ ਕਿਸੇ ਪ੍ਰਕਾਰ ਦਾ ਭੇਖ ਬਣਾ ਲਵੇ, ਕਿਸੇ ਪ੍ਰਕਾਰ ਦਾ ਲਿਬਾਸ ਬਣਾ ਲਵੇ, ਚਾਹੇ ਕੋਈ ਨਾਗਾ ਬਣ ਜਾਵੇ, ਚਾਹੇ ਕਾਪੜੀਆ ਬਣ ਜਾਵੇ, ਚਾਹੇ ਬਾਲ ਬ੍ਰਹਮਚਾਰੀ ਬਣ ਜਾਵੇ, ਚਾਹੇ ਗ੍ਰਸਤੀ ਬਣ ਜਾਵੇ, ਸਾਰੇ ਚਾਹੇ ਬਾਨਪ੍ਰਸਤੀ ਬਣ ਜਾਵੇ ਤੇ ਚਾਹੇ ਸੰਨਿਆਸੀ ਬਣ ਜਾਵੇ, ਜੇ ਨਾਮ ਨਹੀਂ ਜਪਦਾ ਤੇ ਸੰਨਿਆਸੀ ਵੀ ਪ੍ਰਵਾਨ ਨਹੀਂ, ਨਾਮ ਨਹੀਂ ਜਪਦਾ ਤੇ ਗ੍ਰਸਤੀ ਵੀ ਪ੍ਰਵਾਨ ਨਹੀਂ, ਨਾਮ ਨਹੀਂ ਜਪਦਾ ਤੇ ਬ੍ਰਹਮਚਾਰੀ ਵੀ ਪ੍ਰਵਾਨ ਨਹੀਂ, ਨਾਮ ਨਹੀਂ ਜਪਦਾ ਤੇ ਬੇਹੰਗਮ ਵੀ ਪ੍ਰਵਾਨ ਨਹੀਂ, ਜੇ ਨਾਮ ਜਪਦਾ ਹੈ ਫਿਰ ਚਾਹੇ ਕੋਈ ਵੀ ਹੋਵੇ ਫਿਰ ਸਾਰੇ ਹੀ ਪ੍ਰਵਾਨ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਹੋਰ ਕਿਸੇ ਭੇਖ ਨੂੰ ਕਿਸੇ ਪਖੰਡ ਨੂੰ ਬਾਹਰੀ ਦਿਖਾਵੇ ਨੂੰ ਨਹੀਂ ਮੰਨਦੇ ਹਨ।
1: ਨਾਨਕ ਦਰਸ ਮਗਨ ਮਨ ਮੋਹਿਓ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਹ ਬਾਹਰੀ ਭੇਖਾਂ ਤੇ ਪਖੰਡਾਂ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਵਿੱਚ ਲੱਗੇ ਹੋਏ ਨੇ, ਤਿੰਨਾਂ ਨੂੰ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ, ਤੇ ਦਰਸ਼ਨ ਪ੍ਰਾਪਤ ਕਰਕੇ ਸੁੰਦਰ ਸਰੂਪ ਦੇ ਦਰਸ਼ਨਾਂ ਦੇ ਵਿੱਚ ਹੀ ਮਗਨ ਹੋ ਗਏ, ਕਿਉਂਕਿ ਵਾਹਿਗੁਰੂ ਜੀ ਦੇ ਪਾਵਨ ਸੁੰਦਰ ਸਰੂਪ ਨੇ ਤਿੰਨਾਂ ਗੁਰਮੁਖਾਂ ਦੇ ਮਨਾਂ ਨੂੰ ਮੋਹ ਲਿਆ ਹੋਇਆ ਹੈ। ਤੇ ਵਿਸ਼ੇਸ਼ ਕਰਕੇ ਉਹਨਾਂ ਨੇ ਪੂਰਨ ਅਰਥ ਸਰੀਰ ਨੂੰ ਪ੍ਰਾਪਤ ਕਰਨੇ ਦਾ ਜੋ ਪੂਰਨ ਪ੍ਰਯੋਜਨ ਅਰਥ ਸੀ ਨਾ, ਮਨੋਰਥ ਸੀ, ਸਰੀਰ ਨੂੰ ਸਫਲਿਆ ਕਰਨਾ ਦਰਸ਼ਨ ਕਰਕੇ, ਉਹਨਾਂ ਨੇ ਦਰਸ਼ਨ ਕਰਕੇ ਆਪਣੇ ਸਰੀਰ ਨੂੰ ਆਪਣੀ ਉਮਰਾਂ ਨੂੰ ਸਫਲਾ ਕਰ ਲਿਆ। ਬਚਨ ਆਇਆ ਸੀ ਮਹਾਰਾਜ ਜੀਵਨ ਸਫਲਾ ਕਿਵੇਂ ਹੋਵੇ, ਤੇ ਸਤਿਗੁਰੂ ਜੀ ਨੇ ਸ਼ਬਦ ਦੀ ਪ੍ਰਾਰੰਭਤਾ ਕੀਤੀ ਹੈ, ਜੀਵਨ ਤਉ ਗਣੀਐ ਹਰ ਭੇਖਾ, ਜੀਵਨ ਉਹਨਾਂ ਦਾ ਸਫਲ ਗਿਣਨਾ ਕਰੋ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਤੇ ਸਮਾਪਤੀ ਵੀ ਇੱਥੇ ਕੀਤੀ ਹੈ। ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਮਨ ਮੋਹਿਆ ਗਿਆ, ਪੂਰਨ ਅਰਥ ਵਿਸੇਖਾ, ਵਿਸ਼ੇਸ਼ ਕਰਕੇ ਉਹਨਾਂ ਦੇ ਜੀਵਨ ਦੇ ਮਨੋਰਥ ਨੂੰ ਸਫਲਿਆ ਕਰ ਲਿਆ ਹੈ ਵਾਹਿਗੁਰੂ ਜੀ ਦੀ ਬੰਦਗੀ ਕਰਕੇ। ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ, ਦੁੱਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ। ਇਸੇ ਪ੍ਰਕਾਰ ਬਚਨ ਆਉਂਦੇ ਨੇ ਭਾਈ, ਆਉਣਾ ਉਸੇ ਦਾ ਸਫਲ ਗਿਣਦਾ ਕਰੋ, ਆਇਆ ਤਾਂ ਕਾ ਸਫਲ ਹੈ ਜੇ ਕੁਲਕਾ ਕਰੇ ਉਧਾਰ, ਜਿਹੜਾ ਇੰਨੀ ਬੰਦਗੀ ਕਰੇ ਆਪ ਤੇ ਤਰੇ ਆਪਣੀਆਂ ਕੁਲਾਂ ਨੂੰ ਤਾਰ ਦੇਵੇ। ਕਿਉਂਕਿ ਜਿਹੜੇ ਭਗਤ ਜਨ ਨੇ ਨਾ ਉਹਨਾਂ ਦੀਆਂ ਇੱਕੀ ਕੁਲਾ ਸੁਭਾਵਕ ਹੀ ਤਰ ਜਾਂਦੀਆਂ ਨੇ, ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ। ਜਿਹੜਾ ਇਸ ਪ੍ਰਕਾਰ ਪੂਰਾ ਪੁਰਖ ਹੋ ਕਰਕੇ ਕੁਲਾਂ ਦਾ ਉਧਾਰ ਕਰ ਲਵੇ ਆਉਣਾ ਉਹਨਾਂ ਦਾ ਸਫਲ ਹੈ। ਤੇ ਜਿਨ੍ਹਾਂ ਨੇ ਪ੍ਰਤੱਖ ਦੀਦਾਰਿਆਂ ਨੂੰ ਪ੍ਰਾਪਤ ਕੀਤਾ ਭਾਈ ਉਹਨਾਂ ਨੇ ਆਪ ਤੇ ਤਰਨਾ ਕੀਤਾ ਹੀ ਹੈ, ਸੰਸਾਰ ਸਾਗਰ ਤੋਂ ਕੁਲਾਂ ਨੂੰ ਤਾਰ ਲਿਆ, ਉਹਨਾਂ ਦਾ ਜੀਵਨ ਮਨੋਰਥ ਸਫਲਾ ਹੋਇਆ ਹੈ। ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਅੱਗੇ ਦਾਤ ਬਖਸ਼ਿਸ਼ ਕਰਦੇ ਹਨ ਜੀ।
1: ਰਾਮ ਕੋ ਇੱਕ ਨਾਮ।
0: ਮਹਾਰਾਜ ਅਸੀਂ ਜਨਮਾਂ ਜਨਮਾਂਤਰਾਂ ਦੇ ਅੰਦਰ ਭਟਕਦੇ ਰਹਿਣ ਵਾਲੇ, ਵਾਹਿਗੁਰੂ ਜੀ ਦੀ ਬੰਦਗੀ ਤੋਂ ਟੁੱਟੇ ਹੋਏ, ਪਾਪ ਕਰਮਾਂ ਨੂੰ ਕਰਨ ਵਾਲੇ ਹਾਂ। ਜਾਣੇ ਅਣਜਾਣੇ ਸਰੀਰ ਕਰਕੇ ਵੀ ਪਾਪ ਹੁੰਦੇ ਨੇ, ਮਨ ਕਰਕੇ ਤੇ ਕਿੰਨੇ ਕੁ ਹੋ ਜਾਂਦੇ ਨੇ ਉਹ ਗਿਣੇ ਹੀ ਨਹੀਂ ਜਾਂਦੇ, ਉਹ ਇੰਨੇ ਕੁ ਹੁੰਦੇ ਨੇ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨਹਾਰ, ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਮਹਾਰਾਜ ਅਸੀਂ ਤਾਂ ਖਿਨ ਖਿਨ ਕਾਲ ਦੇ ਅੰਦਰ ਗੁਨਾਹ ਕਰਨ ਵਾਲੇ, ਪਾਪ ਕਰਨ ਵਾਲੇ ਹਾਂ, ਕਿਰਪਾਲਤਾ ਕਰਕੇ ਦੱਸੋ ਸਾਡੇ ਇਹਨਾਂ ਕੀਤੇ ਹੋਏ ਪਾਪਾਂ ਦਾ ਨਾਸ਼ ਕਿਵੇਂ ਹੋ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਿਮਰਨ ਰਾਮ ਕੋ ਇੱਕ ਨਾਮ। ਭਾਈ ਜੋ ਰਾਮ ਸਰਬ ਵਿਆਪੀ ਪਰਮੇਸ਼ਰ ਵਾਹਿਗੁਰੂ ਜੀ ਨੇ ਨਾ, ਜੋ ਰਾਮ ਨਿਰੰਕਾਰ ਪਰਮੇਸ਼ਰ ਜੀ ਨੇ, ਇੱਕ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਹੀ ਜਪ, ਨਾਮ ਦਾ ਸਿਮਰਨ, ਨਾਮ ਦਾ ਭਜਨ ਕਰਨਾ
1: ਕਰੋ।
0: ਜਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦੇ ਨਾਲ ਕਲਮਲ ਜਿਹੜੇ ਸਮੂਹ ਪਾਪ ਨੇ ਨਾ, ਦਗਦ ਹੋ ਹੇ, ਦਗਦ ਨਾਮ ਸੜ ਜਾਣਦਾ। ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਜਿਹੜੇ ਕੀਤੇ ਹੋਏ ਪਾਪ ਨੇ, ਉਹ ਖਿਨ ਅੰਤਰ ਖਿਨ ਮਾਤਰ ਸਮੇਂ ਦੇ ਅੰਦਰ ਸੜ ਕੇ ਸਵਾਹ ਹੋ ਜਾਂਦੇ ਨੇ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾ, ਇਵੇਂ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਕਰੋੜਾਂ ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਇਸ ਪ੍ਰਕਾਰ ਕਲਮਲ ਕਲਯੁਗ ਦੇ ਸਮੇਂ ਦੇ ਅੰਦਰ ਮਲ ਜਿੰਨੀ ਮੈਲ ਪਾਪਾਂ ਦੀ ਮਨ ਨੂੰ ਲੱਗੀ ਹੈ, ਉਹ ਵੀ ਸਾਰੀ ਦਗਦ ਹੋ ਹੇ ਸੜ ਜਾਂਦੀ ਹੈ ਖਿਨ ਮਾਤਰ ਸਮੇਂ ਦੇ ਅੰਦਰ। ਵਾਹਿਗੁਰੂ ਜੀ ਦੇ ਭਜਨ ਦੇ ਨਾਲ ਮਨ ਨਿਰਮਲ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਤੇ ਮਹਾਰਾਜ ਇਸ ਅੰਮ੍ਰਿਤ ਨਾਮ ਦਾ ਫਲ ਕਿੰਨਾ ਕੁ ਹੈ, ਕਿਉਂਕਿ ਇਸ ਪ੍ਰਕਾਰ ਸੁਣਦੇ ਹਾਂ ਕਿ ਜੇਕਰ ਤੀਰਥਾਂ ਦੇ ਉੱਪਰ ਇਸ਼ਨਾਨ ਕਰੀਏ, ਦਾਨ ਕਰੀਏ ਤਾਂ ਮੁਕਤ ਹੋਈਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਸ ਨੇ ਨਾਮ ਜਪ ਲਿਆ ਨਾ, ਉਸ ਨੂੰ ਕਰੋੜਾਂ ਹੀ ਤੀਰਥਾਂ ਦੇ ਇਸ਼ਨਾਨ ਦਾ ਤੇ ਕਰੋੜਾਂ ਹੀ ਤੀਰਥਾਂ ਤੇ ਜਾ ਕੇ ਦਾਨ ਕਰਨੇ ਦਾ ਫਲ ਘਰ ਬੈਠੇ ਹੀ ਮਿਲ ਜਾਂਦਾ ਹੈ। ਜਿਸ ਨੇ ਪਿਆਰ ਦੇ ਨਾਲ ਕਹਿ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ, ਨਿਜਮ ਇਹਨਾਂ ਪਿਆਰ ਨਾਲ ਕਹਿਣਾ, ਹਿਰਦੇ ਚੋਂ ਕਹਿਣਾ, ਹਿਰਦੇ ਚੋਂ ਭਿੱਜ ਕੇ ਮਨ ਦੀ ਇਕਾਗਰਤਾ ਦੇ ਨਾਲ ਕਹਿਣਾ। ਤੇ ਜੇ ਇੱਕ ਵਾਰ ਵੀ ਕਹਿ ਲਿਆ ਨਾ, ਕਰੋੜਾਂ ਪਦਾਰਥ ਦਾਨ ਕਰਨੇ ਦਾ ਤੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਮਹਾਰਾਜ ਆਪ ਜੀ ਨਾਮ ਨੂੰ ਇੰਨੀ ਮਹਾਨਤਾ ਦਿੰਦੇ ਹੋ, ਦੁਨੀਆਂ ਦੇ ਅੰਦਰ ਹੋਰ ਵੀ ਤੇ ਕਰਮ ਕਹੇ ਜਾਂਦੇ ਨੇ ਨਾ, ਜਲ ਧਾਰੇ ਕਰਨੇ, ਜਲ ਜਪ ਤਪ ਸੰਜਮ ਨੇਮ ਵਰਤ ਕਰਨੇ, ਕੈਲਾਸ਼ ਪਰਬਤ ਬਰਫ਼ ਤੇ ਬੈਠ ਕੇ ਇਸੇ ਪ੍ਰਕਾਰ ਤਪੱਸਿਆ ਕਰਨੀ। ਮਹਾਰਾਜ ਦੁਨੀਆਂ ਦੇ ਮਹਾਤਮਾ ਸਾਧੂ ਇਤਿਆਦਿਕ ਸਿੱਧ ਪੀਰ ਤਾਂ ਹੋਰ ਵੀ ਬੜੇ ਉਪਦੇਸ਼ ਦਿੰਦੇ ਨੇ ਕਿ ਉਹਨਾਂ ਨਾਲ ਮੁਕਤ ਨਹੀਂ ਹੋਈਦਾ। ਤੇ ਹਜ਼ੂਰ ਫਰਮਾਉਂਦੇ ਨੇ, ਹੋਰ ਜਿੰਨੇ ਵੀ ਕਰਮ ਨੇ ਨਾ, ਉਹ ਸਾਰੇ ਜੰਜਾਲ ਰੂਪ ਨੇ। ਤੇ ਜਿਹੜੇ ਨਾਮ ਨੂੰ ਛੱਡ ਕੇ ਦੂਜੇ ਕਰਮ ਕਾਂਡਾਂ ਨੂੰ ਕਰਦੇ ਨੇ, ਨਾਮ ਜਪਦਾ ਨਹੀਂ ਤੇ ਪਵਾਈ ਜਾਵੇ ਜਿੰਨੇ ਘੜੇ ਸਿਰ ਦੇ ਉੱਪਰ ਠੰਡੇ ਪਾਣੀ ਦੇ ਪਾਉਣੇ ਨੇ, ਰੱਬ ਥੋੜਾ ਮਿਲ ਚੱਲਿਆ। ਨਾਮ ਜਪਦਾ ਨਹੀਂ, ਨੰਗੇ ਪੈਰੀ ਤੁਰਿਆ ਫਿਰੇ ਜੰਗਲਾਂ ਦੇ ਵਿੱਚ, ਰੱਬ ਥੋੜਾ ਮਿਲ ਚੱਲਿਆ। ਹਜ਼ੂਰ ਫਰਮਾਉਂਦੇ ਨੇ, ਇੱਕ ਨਾਮ ਨੂੰ ਛੱਡ ਕੇ ਹੋਰ ਜਿੰਨੇ ਵੀ ਕਰਮ ਕਾਂਡ ਕੀਤੇ ਜਾਂਦੇ ਨੇ ਭਾਈ, ਉਹ ਸਾਰੇ ਜੰਜਾਲ ਰੂਪ ਨੇ, ਬੰਧਨ ਰੂਪ ਨੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਬ੍ਰਿਥਾ ਸ਼ਰਮ ਘਾਲਤ, ਮਾਨੋ ਉਹ ਵਿਅਰਥ ਹੀ ਸ਼ਰਮ ਕਰ ਰਹੇ ਨੇ, ਵਿਅਰਥ ਹੀ ਮਿਹਨਤ ਕਰ ਰਹੇ ਨੇ। ਸਾਧ ਸੰਗਤ ਜੀ ਕੋਈ ਬੀਜ ਤੇ ਖੇਤ ਵਿੱਚ ਪਾਵੇ ਹੀ ਨਾ, ਖੇਤ ਨੂੰ ਵਾਹੀ ਜਾਵੇ, ਵਾਹੀ ਜਾਵੇ, ਵਾਹੀ ਜਾਵੇ, ਇੱਕ ਦਿਨ ਵਾਹ ਲਿਆ, ਦੋ ਦਿਨ ਵਾਹ ਲਿਆ, ਚਾਰ ਦਿਨ ਵਾਹ ਲਿਆ, ਦਸ ਦਿਨ ਵਾਹ ਲਿਆ, ਮਹੀਨਾ ਵਾਹ ਲਿਆ, ਸਾਲ ਭਰ ਵਾਹ ਲਿਆ, ਦਸ ਸਾਲ ਵਾਹ ਲਿਆ, ਪਰ ਬੀਜ ਖੇਤ ਵਿੱਚ ਪਾਇਆ ਹੀ ਨਹੀਂ, ਦੱਸੋ ਉੱਗੇਗਾ ਕੀ। ਕੁਛ ਨਹੀਂ ਉੱਗਣਾ, ਕੁਛ ਫਲ ਪ੍ਰਾਪਤ ਨਹੀਂ ਹੋਣਾ ਜਦੋਂ ਤੱਕ ਬੀਜ ਨਹੀਂ ਪਾਉਂਦਾ। ਸਾਰੇ ਸਾਧਨ ਸਰੀਰ ਰੂਪੀ ਖੇਤ ਨੂੰ ਵਾਹੁਣ ਵਾਲੇ ਨੇ ਤੇ ਸਾਧ ਸੰਗਤ ਜੀ ਬੀਜ ਤੇ ਅੰਮ੍ਰਿਤ ਨਾਮ ਹੀ ਹੈ। ਅੰਮ੍ਰਿਤ ਨਾਮ ਦਾ ਬੀਜ ਬੀਜਿਆ ਜਾਵੇ ਇਹਦੇ ਵਿੱਚ ਤੇ ਬ੍ਰਹਮ ਗਿਆਨ ਰੂਪੀ ਫਲ ਮਿਲਦਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਨਾਮ ਨੂੰ ਛੱਡ ਕੇ ਬਾਕੀ ਦੇ ਸਾਧਨ ਕਰਦੇ ਨੇ ਨਾ ਉਹ ਵਿਅਰਥ ਦੇ ਵਿੱਚ ਹੀ ਘਾਲਣਾ ਘਾਲ ਰਹੇ ਥਕੇਵਾ ਪ੍ਰਾਪਤ ਕਰਦੇ ਹਨ। ਮਹਾਰਾਜ ਉਹ ਵੀ ਬੜੀਆਂ ਉਕਤੀਆਂ ਜੁਗਤੀਆਂ ਵਾਲੀਆਂ ਗੱਲਾਂ ਬੜੀਆਂ ਸਿਆਣੀਆਂ ਗੱਲਾਂ ਕਰਕੇ ਸੁਣਾਉਂਦੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹਰੀ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਕੋਈ ਕਿੰਨੇ ਗਿਆਨ ਧਿਆਨ ਦੀਆਂ ਗੱਲਾਂ ਸੁਣਾਈ ਜਾਵੇ ਉਹ ਫੋਕਟ ਨੇ, ਉਹ ਫੋਕੀਆਂ ਨੇ, ਉਹ ਵਿਅਰਥ ਨੇ। ਜਿਸ ਤਰੀਕੇ ਦੇ ਨਾਲ ਝੋਨਾ ਝਾੜ ਲਿਆ ਜਾਂਦਾ, ਬਾਸਮਤੀ ਝਾੜ ਲਈ ਜਾਂਦੀ ਤੇ ਬਾਕੀ ਪਰਾਲ ਫੋਕਾ ਹੀ ਬਚਦਾ ਨਾ, ਜਿਸ ਪ੍ਰਕਾਰ ਇਸੇ ਤਰ੍ਹਾਂ ਸਾਧ ਸੰਗਤ ਜੀ ਝੋਨਾ ਇਤਿਆਦਿਕ ਹੋਵੇ ਉਸ ਦੇ ਵਿੱਚ ਕੁਝ ਐਸੇ ਫਲ ਹੁੰਦੇ ਨੇ ਜਿਹੜੇ ਤੋਹ ਕਹੇ ਜਾਂਦੇ ਨੇ, ਉਹਨਾਂ 'ਚ ਫਲ ਪੈਂਦਾ ਹੀ ਨਹੀਂ। ਮੁੰਜਰਾਂ ਵਿੱਚ ਕਿੰਨੇ ਦਾਣੇ ਪੈਂਦੇ ਹੀ ਨਹੀਂ, ਉਹ ਫੋਕੇ ਤੋਹ ਬਚਦੇ ਨੇ, ਉਹਨਾਂ ਨੂੰ ਫੋਕ ਕਿਹਾ ਜਾਂਦਾ। ਆਪ ਜੀ ਬਚਨ ਕਰਦੇ ਨੇ ਦਾਣਾ ਤੇ ਪਵੇ ਹੀ ਨਾ ਤੇ ਜਿਵੇਂ ਖਾਲੀ ਫੋਕ ਤੋਹ ਹੁੰਦੇ ਨੇ ਨਾ, ਇਸ ਪ੍ਰਕਾਰ ਦਾ ਜੀਵਨ ਜਾਣੋ। ਜਿਹੜਾ ਤੋਹ ਹੁੰਦਾ ਬਾਹਰੋਂ ਤੇ ਆਕਾਰ ਉਸਦਾ ਝੋਨੇ ਵਾਲਾ ਬਾਸਮਤੀ ਵਾਲਾ ਉਹੀ ਹੋਈ ਹੈ ਪਰ ਅੰਦਰ ਦਾਣਾ ਨਹੀਂ। ਜਿਹੜੇ ਫੋਕੀਆਂ ਗਿਆਨ ਧਾਨ ਦੀਆਂ ਗੱਲਾਂ ਕਰਨ ਵਾਲੇ ਨੇ ਬਾਹਰੋਂ ਤੇ ਸੰਤ ਭਗਤ ਦਿਸਦੇ ਹੀ ਨੇ ਪਰ ਅੰਦਰ ਭਗਤੀ ਰੂਪੀ ਬੀਜ, ਭਗਤੀ ਰੂਪੀ ਦਾਣਾ ਨਹੀਂ। ਇਸੇ ਪ੍ਰਕਾਰ ਝੋਨਾ ਛੁਡਾ ਲਿਆ ਜਾਵੇ, ਬਾਸਮਤੀ ਛੁਡਾ ਲਈ ਜਾਵੇ ਤੇ ਸਾਧ ਸੰਗਤ ਜੀ ਸੈਲਰ ਤੋਂ ਜਦੋਂ ਛੁਡਾਈ ਜਾਂਦੀ ਹੈ ਨਾ, ਚੌਲ ਵੱਖਰੇ ਕਰ ਲਏ ਜਾਂਦੇ ਨੇ ਤੇ ਤੋਹ ਵੱਖਰੇ ਕਰ ਲਏ ਜਾਂਦੇ ਨੇ। ਫੱਕ ਕਹਿ ਲਈਏ, ਤੋਹ ਕਹਿ ਲਈਏ, ਇਹ ਕੀ ਗੱਲ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਉਹ ਜਿਹੜੇ ਫੋਕੇ ਤੋਹ ਨੇ ਨਿਕੰਮੇ, ਉਹ ਖਾਣ ਦੇ ਕੰਮ ਨਹੀਂ ਆਉਂਦੇ। ਕੋਈ ਮਨੁੱਖ, ਕੋਈ ਇਸਤਰੀ, ਕੋਈ ਬੱਚਾ, ਬਾਲਕ, ਬਿਰਧ ਤੇ ਇਸਨੂੰ ਨਹੀਂ ਖਾਂਦਾ। ਇਸ ਪ੍ਰਕਾਰ ਫੋਕੇ ਤੋਹ ਵਰਗਾ ਉਹਨਾਂ ਦਾ ਜੀਵਨ ਜਾਣੋ ਜਿਹੜੇ ਕੇਵਲ ਤਾਂ ਕੇਵਲ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਨੇ ਪਰ ਬੰਦਗੀ ਨਹੀਂ ਕਰਦੇ। ਸਤਿਗੁਰੂ ਜੀ ਦਾ ਸਿਧਾਂਤ ਹੈ ਜੇ ਬੰਦਗੀ ਦਾ ਉਪਦੇਸ਼ ਦੇਣਾ ਤੇ ਪਹਿਲਾਂ ਆਪ ਕਰੇ, ਜੇ ਜਪਜੀ ਸਾਹਿਬ ਪੜ੍ਹਨ ਦਾ ਉਪਦੇਸ਼ ਦੇਣਾ ਤੇ ਜਪਜੀ ਸਾਹਿਬ ਪਹਿਲਾਂ ਆਪ ਪੜ੍ਹੇ, ਜੇ ਮੂਲ ਮੰਤਰ ਗੁਰ ਮੰਤਰ ਦਾ ਉਪਦੇਸ਼ ਦੇਣਾ ਤੇ ਗੁਰ ਮੰਤਰ ਮੂਲ ਮੰਤਰ ਪਹਿਲਾਂ ਆਪ ਜਪੇ। ਤੇ ਜਿਹੜਾ ਆਪ ਜਪਦਾ ਨਹੀਂ, ਕਬੀਰ ਅਵਰਹਿ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਗਾਨੀ ਰਾਖਤੇ ਖਾਇਆ ਘਰ ਕਾ ਖੇਤ। ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਫਿਰ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ? ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਸ਼ਾ ਅਵਰ ਰਿਝਾਵੇ, ਪਾਸ਼ਾ ਅਵਰ ਰਿਝਾਵੈ। ਜੇ ਵਾਹਿਗੁਰੂ ਜਪਣ ਦਾ ਉਪਦੇਸ਼ ਦੇਣਾ ਤੇ ਪਹਿਲਾਂ ਵਾਹਿਗੁਰੂ ਆਪ ਜਪੇ, ਜੇ ਮੂਲ ਮੰਤਰ ਦਾ ਉਪਦੇਸ਼ ਦੇਣਾ ਤੇ ਪਹਿਲਾਂ ਆਪ ਮੂਲ ਮੰਤਰ ਜਪੇ, ਜੇ ਜਪਜੀ ਸਾਹਿਬ ਜੀ ਪੜ੍ਹਨ ਦਾ ਉਪਦੇਸ਼ ਦੇਣਾ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨੇ ਸੁਣਨੇ ਦਾ ਉਪਦੇਸ਼ ਦੇਣਾ ਤੇ ਪਹਿਲਾਂ ਆਪ ਗੁਰਬਾਣੀ ਨੂੰ ਪੜ੍ਹੇ ਤੇ ਸੁਣੇ। ਬਚਨ ਕਰਦੇ ਨੇ ਭਾਈ ਜਿਹੜੀਆਂ ਕੇਵਲ ਤਾਂ ਕੇਵਲ ਗਿਆਨ ਧਿਆਨ ਦੀਆਂ ਗੱਲਾਂ ਕਰਨਾ, ਇਹ ਫੋਕੇ ਤੋਹ ਹੀ ਨੇ, ਫਾਕੀ ਹੈ, ਕਸੀਰ ਹੀ ਹੈ। ਵਿੱਚ ਗਿਆਨ ਰੂਪੀ ਦਾਣਾ, ਨਾਮ ਰੂਪੀ ਦਾਣਾ ਨਾ ਹੋਣੇ ਕਰਕੇ ਸਤਿਗੁਰੂ ਜੀ ਨੇ ਫੋਕੇ ਤੋਹ ਕਿਹਾ ਹੈ।
1: ਜਨਮ ਮਰਨ ਸੰਕਟ ਤੇ ਛੂਟੇ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਫਿਰ ਇਹ ਜੀਵ ਜਿਹੜਾ ਹੈ ਮਹਾਰਾਜ ਇਸਦਾ ਉਦਾਰ ਕਿਵੇਂ ਹੋਵੇ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਬਾਰ ਬਾਰ ਜਨਮ ਲੈ ਕੇ ਜੂਨਾ ਵਿੱਚ ਆਉਣਾ ਤੇ ਮਰ ਮਰ ਕੇ ਪਰਲੋਕ ਨੂੰ, ਦਰਗਾਹ ਨੂੰ ਜਾਣਾ। ਇਸ ਪ੍ਰਕਾਰ ਦਾ ਜਨਮ ਮਰਨ ਦਾ ਜਿਹੜਾ ਸੰਕਟ ਹੈ ਨਾ, ਉਹ ਜੀਵ ਇਸ ਸੰਕਟ ਤੋਂ ਛੁੱਟੇ ਛੁੱਟ ਜਾਂਦੇ ਹਨ।
1: ਜਗਦੀਸ਼ ਭਜਨ ਸੁਖ ਧਿਆਨ,
0: ਜਿਹੜੇ ਜਗਦੀਸ਼ ਜਗਤ ਦੇ ਈਸ਼ਵਰ ਪਰਮੇਸ਼ਰ ਜੀ ਦਾ ਭਜਨ ਕਰਦੇ ਨੇ ਤੇ ਸੁਖ ਸਰੂਪ ਪਰਮੇਸ਼ਰ ਜੀ ਦਾ ਧਿਆਨ ਮਨ ਕਰਕੇ ਕਰਦੇ ਨੇ, ਰਸਨਾ ਨਾਲ ਜਪਦੇ ਨੇ ਤੇ ਮਨ ਕਰਕੇ ਧਿਆਨ ਲਾਉਂਦੇ ਨੇ, ਅਥਵਾ ਧਿਆਨ ਦੇ ਨਾਲ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਜਦੋਂ ਤੱਕ ਧਿਆਨ ਨਾ ਲੱਗੇ ਸਾਧ ਸੰਗਤ ਜੀ, ਉਦੋਂ ਤੱਕ ਪੂਰਾ ਫਲ ਨਹੀਂ ਮਿਲਦਾ। ਗੁਰਬਾਣੀ ਪੜ੍ਹੇ ਦਾ, ਨਾਮ ਜਪੇ ਦਾ ਫਲ ਤੇ ਮਿਲਣਾ ਹੀ ਮਿਲਣਾ, ਪਰ ਧਿਆਨ ਲਗਾ ਕੇ ਪੜ੍ਹੀਏ, ਧਿਆਨ ਲਾ ਕੇ ਜਪੀਏ ਫਿਰ ਜ਼ਿਆਦਾ ਫਲ ਮਿਲਦਾ। ਤੇ ਜੇ ਧਿਆਨ ਨਾ ਹੋਵੇ ਤੇ ਸਾਧ ਸੰਗਤ ਜੀ ਬੇਧਿਆਨੀ ਨਾਲ ਗੁਰਬਾਣੀ ਗਲਤ ਵੀ ਪੜ੍ਹੀ ਜਾਂਦੀ ਹੈ। ਸਾਵਧਾਨ ਹੋ ਕੇ ਇਸ ਪ੍ਰਕਾਰ ਧਿਆਨ ਦੇ ਨਾਲ ਕੋਈ ਲਗ ਮਾਤਰ ਛੁੱਟੇ ਨਾ, ਇਸੇ ਪ੍ਰਕਾਰ ਉਚਾਰਨ ਗਲਤ ਨਾ ਹੋਵੇ। ਜਿਹੜੇ ਧਿਆਨ ਦੇ ਨਾਲ ਨਾਮ ਜਪਦੇ ਬਾਣੀ ਪੜ੍ਹਦੇ ਨੇ ਭਾਈ, ਉਹਨਾਂ ਦਾ ਜਨਮ ਸਫਲਾ ਹੁੰਦਾ ਹੈ ਜੀ।
1: ਤੇਰੀ ਸਰਨ ਪੂਰਨ ਸੁਖ ਸਾਗਰ,
0: ਤੇ ਮਹਾਰਾਜ ਜੀ ਬਚਨ ਕਰਦੇ ਨੇ ਤੇ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਹੇ ਪੂਰਨ ਸੁੱਖਾਂ ਦੇ ਸਾਗਰ, ਸੁੱਖਾਂ ਦੇ ਸਾਗਰ ਸਰੂਪ ਸਾਰੀ ਕਾਇਨਾਤ ਸਮੁੱਚੇ ਬ੍ਰਹਿਮੰਡ ਦੇ ਅੰਦਰ ਪੂਰਨ ਰੂਪ, ਵਿਆਪਕ ਰੂਪ ਵਸਣ ਵਾਲੇ ਪਰਮੇਸ਼ਰ ਜੀ, ਅਸੀਂ ਆਪ ਜੀਆਂ ਦੀ ਸ਼ਰਨ ਵਿਖੇ ਪਏ
1: ਹਾਂ। ਕਿਰਪਾ ਦੇਵਹੋ ਦਾ,
0: ਵਾਹਿਗੁਰੂ ਜੀ ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਕਰੋ, ਆਪਣੇ ਪਾਵਨ ਅੰਮ੍ਰਿਤ ਨਾਮ ਦਾ ਦਾਨ ਸਾਨੂੰ ਆਪਣੇ ਦਰ ਦੇ ਮੰਗਦੇ ਜਾਣ ਕੇ ਸਾਡੀ ਹਿਰਦੇ ਰੂਪੀ ਸਾਡੀ ਸ਼ਰਧਾ ਰੂਪੀ ਝੋਲੀ ਵਿੱਚ ਪਾ ਦਿਓ। ਕਰਤਾ ਤੂੰ ਮੇਰਾ ਜਜਮਾਨ, ਮਹਾਰਾਜ ਜਿਵੇਂ ਮਿਰਾਸੀ ਜਿਵੇਂ ਡੂਬ ਜਾ ਕੇ ਆਪਣੇ ਜਜਮਾਨਾਂ ਦੇ ਘਰ ਚੋਂ ਖੈਰ ਮੰਗਦਾ ਨਾ, ਆਪ ਜੀ ਦੇ ਦਰ ਤੋਂ ਨਾਮ ਦੀ ਖੈਰ ਮੰਗਦੇ ਹਾਂ। ਆਪ ਜੀ ਸਾਡੇ ਜਜਮਾਨ, ਅਸੀਂ ਆਪ ਜੀ ਦੇ ਡੂਬ, ਆਪ ਜੀ ਦੇ ਮਿਰਾਸੀ ਹਾਂ। ਇੱਕ ਦਖਣਾ ਹੋ ਤੈ ਪਹਿ ਮੰਗਾਓ ਦੇਹੁ ਆਪਣਾ ਨਾਮ, ਇੱਕ ਦਕਸ਼ਣਾ ਤੁਹਾਡੇ ਕੋਲੋਂ ਮੰਗਦੇ ਹਾਂ। ਮਹਾਰਾਜ ਅੰਮ੍ਰਿਤ ਨਾਮ ਦੀ ਦਾਤ ਸਾਡੇ ਤਾਈਂ ਪ੍ਰਦਾਨ ਕਰੋ ਜੀਓ।
1: ਸਿਮਰ ਨਾਨਕ ਪ੍ਰਭ ਜੀਵਾ,
0: ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਸਾਰੀਆਂ ਮੰਗਾਂ ਦੇ ਵਿੱਚੋਂ ਮੰਗ ਲੈਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਚੰਗੀ ਚੀਜ਼ ਹੈ ਪਰਮੇਸ਼ਰ ਜੀ ਦਾ ਨਾਮ ਮੰਗਣਾ। ਤੇ ਜਿਹੜੇ ਨਾਮ ਦੇ ਪਿਆਰੇ ਨੇ ਨਾ, ਉਹ ਫਿਰ ਬਚਨ ਕਰਦੇ ਨੇ, ਸਤਿਗੁਰੂ ਜੀ ਨੇ ਤਿੰਨਾਂ ਦੀ ਅਵਸਥਾ ਵੀ ਫਰਮਾਈ ਹੈ। ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਭਾਵੈ, ਮਹਾਰਾਜ ਇੱਕੋ ਚੀਜ਼ ਮੈਨੂੰ ਤੇ ਆਪਣਾ ਅੰਮ੍ਰਿਤ ਨਾਮ ਹੀ ਦਿਓ, ਬਾਕੀ ਚੀਜ਼ਾਂ ਜ਼ਹਿਰ ਵਰਗੀਆਂ ਨੇ ਉਹ ਨਾ ਦਿਓ, ਉਹ ਮੈਨੂੰ ਭਾਉਂਦੀਆਂ ਨਹੀਂ। ਅਵਰ ਚੀਜ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜ਼ਹਿਰ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਜ਼ਹਿਰ ਨੇ, ਇਹ ਰਾਗ ਤੇ ਦਵੈਸ਼ ਜ਼ਹਿਰ ਨੇ, ਮਹਾਰਾਜ ਇਹਨਾਂ ਤੋਂ ਬਚਾ ਲਓ, ਇਹ ਨਹੀਂ ਮੈਨੂੰ ਭਾਉਂਦੀਆਂ। ਵਿਸ਼ੇ ਭੋਗ ਜ਼ਹਿਰ ਨੇ, ਇਹਨਾਂ ਤੋਂ ਬਚਾ ਲਓ, ਕੇਵਲ ਤਾਂ ਕੇਵਲ ਇੱਕ ਆਪਣੇ ਨਾਮ ਦੀ ਦਾਤ ਦੇਣਾ ਕਰੋ ਜੀ।
1: ਸਿਮਰ ਨਾਨਕ ਪ੍ਰਭ ਜੀਵਾ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਾਲੇ ਨੇ ਨਾ, ਸਿਮਰਨੇ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰ ਕਰਕੇ ਹੀ ਉਹ ਜਿਉਂਦੇ ਨੇ। ਸਿਮਰ ਸਿਮਰ, ਸਿਮਰਨੇ ਵਾਲੇ ਹੋ ਕੇ ਸਿਮਰਦੇ ਨੇ, ਸਿਮਰ ਸਿਮਰ, ਬੈਖਰੀ ਬਾਣੀ ਦੁਆਰਾ ਵੀ ਸਿਮਰਦੇ ਨੇ ਤੇ ਮੱਧਮਾ ਬਾਣੀ ਦੁਆਰਾ ਵੀ ਸਿਮਰਦੇ ਨੇ, ਸਿਮਰ ਸਿਮਰ, ਪਰਾ ਬਾਣੀ ਦੁਆਰਾ ਵੀ ਸਿਮਰਦੇ ਨੇ, ਬਸੰਤੀ ਬਾਣੀ ਦੁਆਰਾ ਵੀ ਸਿਮਰਦੇ ਨੇ, ਸਿਮਰ ਸਿਮਰ, ਪਹਿਲਾਂ ਵੀ ਸਿਮਰਦੇ ਸੀ ਹੁਣ ਵੀ ਸਿਮਰਦੇ ਨੇ, ਸਿਮਰ ਸਿਮਰ, ਦਿਨੇ ਵੀ ਸਿਮਰਦੇ ਨੇ ਰਾਤ ਨੂੰ ਵੀ ਸਿਮਰਦੇ ਨੇ, ਸਿਮਰ ਸਿਮਰ, ਉੱਠਦਿਆਂ ਵੀ ਸਿਮਰਦੇ ਨੇ ਤੇ ਬੈਠਦਿਆਂ ਵੀ ਸਿਮਰਦੇ ਨੇ, ਸਿਮਰ ਸਿਮਰ, ਸੁੱਤਿਆਂ ਵੀ ਸਿਮਰਦੇ ਨੇ ਤੇ ਜਾਗਦਿਆਂ ਵੀ ਸਿਮਰਦੇ ਨੇ, ਸਿਮਰ ਸਿਮਰ ਨਾਨਕ ਪ੍ਰਭ ਜੀਵੈ। ਗੁਰਦੇਵ ਪਿਤਾ ਜੀ ਫਰਮਾਉਂਦੇ ਨੇ, ਉਹ ਪਿਆਰ ਵਾਲੇ ਤਾਂ ਜਪ ਜਪ ਕੇ ਸਿਮਰਨ ਕਰ ਕਰਕੇ ਹੀ ਵਾਹਿਗੁਰੂ ਜੀ ਦੇ ਭਜਨ ਨੂੰ ਕਰ ਕਰਕੇ ਜਪ ਜਪ ਕੇ ਰੂਹਾਨੀਅਤ ਦਾ ਜੀਵਨ, ਸੱਦ ਜੀਵਨ ਨੂੰ, ਸਦਾਚਾਰ ਵਾਲੇ ਜੀਵਨ ਨੂੰ, ਪ੍ਰਾਪਤੀ ਵਾਲੇ ਜੀਵਨ ਨੂੰ, ਵਾਹਿਗੁਰੂ ਜੀ ਦੇ ਨਾਲ ਅਭੇਦਤਾ ਵਾਲੇ ਜੀਵਨ ਨੂੰ ਜਿਉਂਦੇ ਹਨ। ਤੇ ਉਹਨਾਂ ਦੇ ਮਨ ਚੋਂ ਸਾਰਾ ਅਭਿਮਾਨ ਜਿਹੜਾ ਅਹੰਕਾਰ ਉਹ ਨਾਸ਼ ਹੋ ਜਾਂਦਾ ਹੈ, ਕਿਸੇ ਪ੍ਰਕਾਰ ਦਾ ਹਿਰਦੇ ਦੇ ਅੰਦਰ ਅਭਿਮਾਨ ਨਹੀਂ ਰਹਿੰਦਾ, ਜੋ ਜਨਮ ਮਰਨ ਦਾ ਮੂਲ ਹੈ ਜੀਵਾਂ ਦੇ ਤਾਈ। ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਦੋ ਮਹਾਤਮਾ ਆਏ, ਇੱਕ ਦਿਗੰਬਰ ਹੈ ਇੱਕ ਕਾਪੜੀਆ ਹੈ। ਜਿਹੜੇ ਕਾਪੜੀਏ ਹੁੰਦੇ ਨੇ ਸਾਰੇ ਸਰੀਰ ਨੂੰ ਢੱਕ ਕੇ ਰੱਖਦੇ ਨੇ, ਹੱਥ ਪੈਰ ਵੀ ਨੰਗੇ ਨਹੀਂ ਰਹਿਣ ਦਿੰਦੇ, ਕਹਿੰਦੇ ਨੀ ਇਸ ਪ੍ਰਕਾਰ ਸਰੀਰ ਦੀ ਪਵਿੱਤਰਤਾ ਬਣੀ ਰਹਿੰਦੀ ਹੈ। ਤੇ ਜਿਹੜੇ ਦਿਗੰਬਰ ਨੇ ਉਹ ਕੱਪੜਾ ਪਹਿਨਦੇ ਹੀ ਕੋਈ ਨਹੀਂ, ਕਹਿੰਦੇ ਜਿਸ ਵੇਲੇ ਜਨਮ ਲਿਆ ਕੱਪੜੇ ਪਹਿਨ ਕੇ ਥੋੜਾ ਆਏ ਸਾਂ, ਜਿਵੇਂ ਪੈਦਾ ਹੋਏ ਉਵੇਂ ਹੀ ਰਹਿਣਾ, ਨੰਗੇ ਪੈਦਾ ਹੋਏ ਸੀ ਨੰਗੇ ਹੀ ਜਾਣਾ, ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਾਹ ਹੈ ਰਾਜਾ ਰਾਣਾ, ਜਦੋਂ ਕੋਈ ਰਾਜਾ ਰਾਣਾ ਰਹਿਣਾ ਹੀ ਨਹੀਂ, ਜਿਵੇਂ ਦਿਗੰਬਰ ਆਏ ਸੀ ਉਵੇਂ ਚਲੇ ਜਾਣਾ, ਫਿਰ ਜੀਵਨ ਕਾਲ ਚ ਕੱਪੜੇ ਕਿਉਂ ਪਾਉਣੇ ਨੇ। ਦਿਗੰਬਰ ਤੋਂ ਭਾਵ ਦਿਗੰਬਰ, ਕਹਿੰਦੇ ਇਹ ਦਿਸ਼ਾਵਾਂ ਇਹ ਆਕਾਸ਼ ਹੀ ਸਾਡੇ ਵਸਤਰ ਨੇ। ਸਾਧ ਸੰਗਤ ਜੀ, ਇੱਕ ਦਿਗੰਬਰ ਆ ਗਿਆ ਇੱਕ ਕਾਪੜੀਆ ਆ ਗਿਆ, ਹੁਣ ਜਿਹੜਾ ਦਿਗੰਬਰ ਉਹ ਕਹਿੰਦਾ ਜੀ ਅਸੀਂ ਚੰਗੇ ਹਾਂ, ਜਿਵੇਂ ਪੈਦਾ ਹੋਏ ਤਿਵੇਂ ਹੀ ਰਹਿੰਦੇ ਹਾਂ, ਕਾਪੜੀਆ ਕਹਿੰਦਾ ਅਸੀਂ ਚੰਗੇ ਹਾਂ, ਮੈਂ ਚੰਗਾ ਹਾਂ, ਕੱਪੜਿਆਂ ਦੇ ਨਾਲ ਹੱਥ ਪੈਰ ਪੂਰਾ ਸਰੀਰ ਤੱਕ ਢੱਕ ਕੇ ਰੱਖਦਾ, ਪਵਿੱਤਰਤਾ ਬਣੀ ਰਹੇ, ਦੋਵੇਂ ਆਪਣੇ ਆਪ ਨੂੰ ਵੱਡਾ ਖਵਾਉਣ ਲੱਗੇ, ਵੱਡਾ ਆਪਣੇ ਮੂੰਹੋਂ ਆਪੇ ਕਹਿਣ ਲੱਗੇ, ਸਤਿਗੁਰੂ ਜੀ ਨੂੰ ਨਿਰਣਾ ਕਰਨ ਵਾਸਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਦੱਸੋ। ਦੋਵਾਂ ਦੇ ਮਨ ਵਿੱਚ ਮਾਣ ਸੀ ਕਿ ਮੈਂ ਵੱਡਾ, ਜਿਹੜਾ ਇਸ ਪ੍ਰਕਾਰ ਕਾਪੜੀਆ ਸੀ ਕਹਿੰਦਾ ਮਹਾਰਾਜ ਦੱਸੋ ਫਿਰ ਕੌਣ ਵੱਡਾ ਹੈ, ਜਿਹੜਾ ਦਿਗੰਬਰ ਸੀ ਕਹਿੰਦਾ ਮਹਾਰਾਜ ਦੱਸੋ ਕੌਣ ਵੱਡਾ ਹੈ। ਤੇ ਸਤਿਗੁਰੂ ਜੀ ਉਪਦੇਸ਼ ਫਰਮਾਉਂਦੇ ਹਨ,
1: ਧੁਰਤ ਸੋਈ ਜੇ ਧੁਰ ਕੋ ਲਾਗਾ,
0: ਧੁਰਤ ਕਿਹਾ ਜਾਂਦਾ ਹੈ ਜਿਹੜਾ ਨਗਨ ਰਵੇ, ਜਿਹੜਾ ਇਸ ਪ੍ਰਕਾਰ ਦਾ ਅਵਧੂਤ ਹੋਵੇ, ਜਿਹੜਾ ਦਿਗੰਬਰ ਹੋਵੇ ਕੱਪੜੇ ਪਹਿਨੇ ਹੀ ਨਾ। ਤੇ ਹਜ਼ੂਰ ਬਚਨ ਕਰਦੇ ਨੇ, ਧੁਰਤ ਭਾਈ ਨਾਂਗਾ ਉਸੇ ਨੂੰ ਜਾਣੋ, ਜੇ ਜਿਹੜਾ ਪ੍ਰਾਣੀ ਧੁਰ ਕੋ ਲਾਗਾ ਹੈ, ਜੋ ਸਭਨਾ ਦੀ ਧੁਰ ਰੂਪ ਸਭਨਾ ਦਾ ਮੁੱਢ ਪਰਮੇਸ਼ਰ ਹੈ ਨਾ, ਜਿਹੜਾ ਪਰਮੇਸ਼ਰ ਜੀ ਦੀ ਬੰਦਗੀ ਦੇ ਵਿੱਚ ਲੱਗ ਗਿਆ ਨਾਂਗਾ ਉਹ ਪ੍ਰਵਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਕਿ ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਨਾ ਉਹ ਜਿਸ ਰੂਪ ਦੇ ਵਿੱਚ ਵੀ ਆ ਉਸੇ ਰੂਪ ਵਿੱਚ ਹੀ ਪ੍ਰਵਾਨ ਹੈ, ਚਾਹੇ ਉਹ ਗ੍ਰਸਥੀ ਹੈ, ਚਾਹੇ ਉਹ ਦਿਗੰਬਰ ਹੈ, ਚਾਹੇ ਉਹ ਬ੍ਰਹਮਚਾਰੀ ਹੈ, ਚਾਹੇ ਇਸੇ ਪ੍ਰਕਾਰ ਉਹ ਤਿਆਗੀ ਹੈ, ਉਹ ਸਾਰਿਆਂ ਰੂਪਾਂ ਦੇ ਵਿੱਚ ਹੀ ਪ੍ਰਵਾਨ ਹੈ। ਨਗਨ ਅਵਸਥਾ ਦੇ ਵਿੱਚ ਵੀ ਫਿਰਦਾ ਰਵੇ ਨਾ ਤਾਂ ਵੀ ਉਹ ਸੋਭਾ ਪਾਵੈ, ਸੋਭਾ ਨੂੰ ਵਡਿਆਈ ਨੂੰ ਪ੍ਰਾਪਤ ਕਰਦਾ ਹੈ ਜੇ ਬੰਦਗੀ ਕਰਦਾ ਹੋਵੇ, ਤੇ ਜੇ ਬੰਦਗੀ ਨਹੀਂ ਕਰਦਾ ਸਾਕਤ ਹੋਵੇ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਵੈ, ਫਿਰ ਚਾਹੇ ਪਸ਼ਮ ਰੇਸ਼ਮ ਪਸ਼ਮੀਨੇ ਦੇ ਵਸਤਰ ਵੀ ਧਾਰਦਾ ਰਵੇ, ਪਤ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਤਿਸ ਦੀ ਨਾਸ਼ ਹੋ ਜਾਂਦੀ ਏ, ਉਹ ਵਸਤਰ ਪਹਿਰੇ ਵੀ ਕੰਮ ਨਹੀਂ ਆਉਂਦੇ। ਬਚਨ ਕਰਦੇ ਨੇ ਭਾਈ ਨਾਗਾ ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੈ ਜੋ ਧੁਰ ਰੂਪ ਮੁੱਢ ਸਰੂਪ ਪਰਮੇਸ਼ਰ ਜੀ ਦੇ ਨਾਲ ਜੁੜਿਆ ਰਵੇ।
1: ਸੋਈ ਧੁਰੰਧਰ ਸੋਈ ਵਸੁੰਧਰ,
0: ਤੇ ਵਸਤਰਾਂ ਵਾਲਾ ਫਿਰ ਬੋਲਿਆ ਮਹਾਰਾਜ ਮੈਂ ਕਾਪੜੀਆਂ ਹਾਂ, ਕਾਪੜੀਆਂ ਨੀ ਪ੍ਰਵਾਨ, ਕਾਪੜੀਆਂ ਵੀ ਤੇ ਪ੍ਰਵਾਨ ਹੋਵੇਗਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਨਾਗਾ ਵੀ ਉਹ ਪ੍ਰਵਾਨ ਤੇ ਕਾਪੜੀਆ ਵੀ ਉਹ ਪ੍ਰਵਾਨ ਹੈ,
1: ਏਕ ਪ੍ਰੇਮ ਰਸ ਪਾਗਾ,
0: ਇੱਕ ਹਰੀ ਪਰਮੇਸ਼ਰ ਜੀ ਦੇ ਪ੍ਰੇਮ ਰਸ ਦੇ ਵਿੱਚ ਪਾਗਾ ਰੰਗਿਆ ਰਵੇ, ਮਿਲਿਆ ਰਵੇ, ਤਦਾਕਾਰ ਹੋਇਆ ਰਵੇ, ਦੁਨੀਆਂ ਵੱਲ ਸੁਰਤ ਜਾਵੇ ਹੀ ਨਾ, ਸਦਾ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਹੀ ਭਿੱਜਿਆ ਹੀ ਰਵੇ, ਰੰਗਿਆ ਹੀ ਰਵੇ, ਫਿਰ ਕਾਪੜੀਆ ਵੀ ਪ੍ਰਵਾਨ, ਫਿਰ ਦਿਗੰਬਰ ਵੀ ਪ੍ਰਵਾਨ। ਜੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗਿਆ ਨਹੀਂ ਫਿਰ ਕਾਪੜੀਆ ਵੀ ਪ੍ਰਵਾਨ ਨਹੀਂ ਤੇ ਨਾਗਾ ਵੀ ਪ੍ਰਵਾਨ ਨਹੀਂ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਬਲਵੰਤ ਕਰਨ ਜਾਣਾ ਲਾਭਾ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਬਲਵੰਚ ਹੁੰਦਾ ਬਲ ਪੂਰਵਕ ਠੱਗੀ ਮਾਰਨੀ, ਬੰਚ ਨਾਮ ਹੀ ਠੱਗੀ ਦਾ, ਮਾਰਨੀਆਂ ਤੇ ਠੱਗੀਆਂ ਅਰਥਾਤ ਭੇਖ ਦਿਖਾ ਕਰਕੇ ਕੇਵਲ ਤਾਂ ਕੇਵਲ ਲੋਕਾਂ ਤੋਂ ਮਾਇਆ ਲੈਣੀ, ਜੀ ਮੈਂ ਨਾਗਾ ਹਾਂ ਮੈਂ ਬੜਾ ਮਹਾਤਮਾ, ਇੱਕ ਕਹਿੰਦਾ ਜੀ ਮੈਂ ਕਾਪੜੀਆਂ ਮੈਂ ਬੜਾ ਮਹਾਤਮਾ, ਇਹ ਕੇਵਲ ਤਾਂ ਕੇਵਲ ਬਲਵੰਚ ਠੱਗੀਆਂ ਮਾਰਨੀਆਂ ਨੇ ਲੋਕਾਂ ਦੇ ਨਾਲ, ਤੇ ਜਿਹੜੇ ਇਸ ਪ੍ਰਕਾਰ ਠੱਗੀਆਂ ਹੀ ਮਾਰਦੇ ਨੇ ਬਾਹਰੀ ਭੇਖ ਹੀ ਬਣਾਉਂਦੇ ਨੇ, ਅੰਦਰ ਵਾਹਿਗੁਰੂ ਜੀ ਦਾ ਪਿਆਰ ਨਹੀਂ ਨਾ ਜਾਣੈ, ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਨਹੀਂ ਜਾਣਦੇ ਤੇ ਲਾਭ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਲੈਂਦੇ ਹੀ ਨਹੀਂ, ਅਥਵਾ ਨਾਮ ਜਪਣ ਦਾ ਲਾਭ ਪ੍ਰਾਪਤ ਕਰਨਾ ਉਹ ਨਹੀਂ ਜਾਣਦੇ ਹਨ।
1: ਧੂਰਤ ਨਹੀਂ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਸ ਨੂੰ ਫਿਰ ਅਵਧੂਤ ਨਾ ਜਾਣੋ, ਉਸ ਨੂੰ ਫਿਰ ਨਾਗਾ ਨਾ ਜਾਣੋ, ਉਸ ਨੂੰ ਫਿਰ ਦਿਗੰਬਰ ਨਾ ਜਾਣੋ, ਜੇ ਨਗਨ ਮਾਇਆ ਕਰਕੇ ਹੀ ਤੁਰਿਆ ਫਿਰਦਾ ਨਾ ਕਿ ਲੋਕੀ ਮੈਨੂੰ ਨਗਨ ਸਾਧੂ ਵੇਖ ਕੇ ਨਾਗਾ ਸਾਧੂ ਵੇਖ ਕੇ ਧਨ ਦੇਣ, ਸਾਧ ਸੰਗਤ ਜੀ ਸੱਚ ਦਾ ਕਦੇ ਬੀਜ ਨਾਸ਼ ਨਹੀਂ ਹੁੰਦਾ, ਵਾਹਿਗੁਰੂ ਜੀ ਦੇ ਪ੍ਰੇਮ ਵਾਲੇ ਸਾਰੇ ਭੇਖਾਂ ਵਿੱਚ ਵਿਰਲਾ ਵਾਂਝਾ ਕੋਈ ਨਾ ਕੋਈ ਹੁੰਦਾ ਹੀ ਹੈ। ਪਰ ਕੁੰਭ ਦੇ ਮੇਲੇ ਤੇ ਦੇਖਿਆ ਨਾ ਕਿਵੇਂ ਲੱਖਾਂ ਦੀ ਗਿਣਤੀ ਭੀੜਾਂ ਲੱਗੀਆਂ, ਸਾਰੇ ਪਿਆਰ ਵਾਲੇ ਨਹੀਂ, ਕਿੰਨਿਆਂ ਨੇ ਮੂੰਹੋਂ ਵੀ ਬੋਲ ਕੇ ਆਖਿਆ ਕਿ ਏਦਾਂ ਕਰਨ ਦੇ ਨਾਲ ਸਾਨੂੰ ਧਨ ਮਿਲਦਾ। ਇੱਕ ਕੰਡਿਆਂ ਦੇ ਉੱਪਰ ਪੈਂਦਾ ਸੀ, ਉਸ ਨੂੰ ਪੁੱਛਿਆ ਕੰਡਿਆਂ ਤੇ ਕਿਉਂ ਪੈਂਦਾ, ਕਹਿੰਦਾ ਜੀ ਕੰਡਿਆਂ ਤੇ ਪਏ ਨੂੰ ਵੇਖ ਕੇ ਲੋਕੀ ਮੈਨੂੰ ਪੈਸੇ ਦਿੰਦੇ ਨੇ, ਉਸ ਦੇ ਨਾਲ ਮੇਰਾ ਘਰ ਚੱਲਦਾ। ਸਤਿਗੁਰੂ ਜੀ ਬਚਨ ਕਰਦੇ ਨੇ ਜੇ ਘਰ ਚਲਾਉਣ ਵਾਸਤੇ ਨਾਂਗੇ ਹੋ ਗਏ, ਕੰਡਿਆਂ ਤੇ ਪੈ ਗਏ, ਕੱਪੜੇ ਉਤਾਰ ਦਿੱਤੇ, ਦਿਗੰਬਰ ਹੋ ਗਏ, ਫਿਰ ਉਸ ਨੂੰ ਧੂਰਤ ਨਾ ਜਾਣੋ, ਅਵਧੂਤ ਨਾ ਜਾਣੋ, ਸਾਧੂ ਨਾ ਜਾਣੋ, ਸੱਚਾ ਦਿਗੰਬਰ ਨਾ ਜਾਣੋ, ਉਹ ਮੂੜਾ ਹੈ, ਮੂਰਖ ਜਾਣਣਾ ਕਰੋ ਉਸ ਨੂੰ ਜਿਹੜਾ ਵਸਤਰ ਉਤਾਰ ਕੇ ਤੁਰਿਆ ਫਿਰਦਾ, ਆਪਣੀ ਪੱਤ ਆਪੇ ਹੀ ਲੁਹਾਈ ਫਿਰਦਾ। ਸਾਧ ਸੰਗਤ ਜੀ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕਰਨਾ ਹੋਵੇ ਨਾ, ਇੰਨਾ ਕੁ ਜ਼ਿਆਦਾ ਬੇਇੱਜ਼ਤ ਕਰਨਾ ਹੋਵੇ ਜਿਸ ਬੇਇੱਜ਼ਤੀ ਦੀ ਹੱਦ ਨਾ ਹੋਵੇ, ਫਿਰ ਕਿਹਾ ਜਾਂਦਾ ਇਸ ਨੂੰ ਨਿਰਵਸਤਰ ਕਰ ਦਿਓ। ਦੁਰਯੋਧਨ ਦੀ ਸਭਾ ਦੇ ਵਿੱਚ ਦ੍ਰੌਪਦੀ ਨੇ ਤਾਨਾ ਮਾਰਿਆ ਸੀ ਨਾ, ਜਿਸ ਵੇਲੇ ਇੰਦਰਪ੍ਰਸਥ ਬਣਿਆ ਤੇ ਸਾਧ ਸੰਗਤ ਜੀ ਤਾਜਪੋਸ਼ੀ ਹੋਣੀ ਸੀ ਰਾਜੇ ਯੁਧਿਸ਼ਠਰ ਦੀ, ਕੌਰਵਾਂ ਨੂੰ ਵੀ ਸੱਦਿਆ, ਪਰ ਉਸਦੀ ਬਣਤਕਾਰੀ ਐਸੀ ਸੀ, ਰੰਗੋਲੀ ਐਸੀ ਬਣਾਈ ਸੀ ਦ੍ਰੌਪਦੀ ਨੇ, ਜਿੱਥੇ ਪਾਣੀ ਸੀ ਉੱਥੇ ਜ਼ਮੀਨ ਦਿਸਦੀ, ਰਸਤਾ ਦਿਸਦਾ ਸੀ, ਜਿੱਥੇ ਰਸਤਾ ਸੀ ਉੱਥੇ ਪਾਣੀ ਦਿਸਦਾ ਸੀ। ਵੇਖ ਕੇ ਦੁਰਯੋਧਨ ਨੂੰ ਭੁਲੇਖਾ ਪੈ ਗਿਆ, ਸੁੱਕਾ ਥਾਂ ਰਸਤਾ ਵੇਖ ਕੇ ਆਪਣੇ ਵੱਲੋਂ ਚੱਲਣ ਲੱਗਾ ਤੇ ਪਾਣੀ ਵਿੱਚ ਡਿੱਗ ਪਿਆ, ਤੇ ਇਸ ਵੇਲੇ ਦ੍ਰੌਪਦੀ ਨੇ ਤਾਨਾ ਮਾਰਿਆ ਸੀ, ਕਹਿਣ ਲੱਗੀ ਹੈ ਦੁਰਯੋਧਨ ਤੂੰ ਕਹਿੰਦਾ ਹੁੰਦਾ ਜਿਹੋ ਜਿਹਾ ਬਾਪ ਉਹੋ ਜਿਹਾ ਪੁੱਤ, ਤੇ ਤੂੰ ਵੀ ਤੇਰੇ ਪਿਓ ਵਰਗਾ ਹੀ ਹੈ, ਜਿਹੋ ਜਿਹਾ ਤੇਰਾ ਪਿਓ ਅੰਨਾ ਉਹੋ ਜਿਹਾ ਤੂੰ ਅੰਨਾ, ਅੰਨੇ ਦਾ ਪੁੱਤ ਅੰਨਾ। ਜਦੋਂ ਬੋਲੀ ਮਾਰੀ ਜਰਿਆ ਨਾ ਗਿਆ, ਇਸਨੇ ਮੈਨੂੰ ਬੇਇੱਜ਼ਤ ਕੀਤਾ ਤੇ ਬਦਲਾ ਜ਼ਰੂਰ ਲੈਣਾ ਹੈ। ਛਲ ਦੇ ਨਾਲ ਜੂਆ ਖੇਡਿਆ, ਪਾਂਡਵਾਂ ਨੂੰ ਬੁਲਾ ਕੇ ਇੰਦਰਪ੍ਰਸਥ ਰਾਜ ਭਾਗ ਦੇ ਸਮੇਤ ਪੰਜੇ ਪਾਂਡਵ ਆਪਣੇ ਆਪ ਨੂੰ ਹਾਰ ਗਏ, ਦ੍ਰੌਪਦੀ ਨੂੰ ਦਾਅ ਤੇ ਲਾਇਆ ਤੇ ਦ੍ਰੌਪਦੀ ਨੂੰ ਵੀ ਹਾਰ ਗਏ। ਫਿਰ ਦੁਰਯੋਧਨ ਦੇ ਬਦਲਾ ਲੈਣ ਵਾਸਤੇ ਕਿ ਇਸਨੇ ਮੈਨੂੰ ਅੰਨੇ ਦਾ ਪੁੱਤ ਅੰਨਾ ਕਹਿ ਕੇ ਬੇਇੱਜ਼ਤ ਕੀਤਾ ਸੀ, ਹੁਣ ਇਸ ਦੀ ਇੰਨੀ ਕੁ ਬੇਇੱਜ਼ਤੀ ਕਰਨੀ ਹੈ, ਜਿਸ ਬੇਇੱਜ਼ਤੀ ਦੀ ਹੱਦ ਨਾ ਹੋਵੇ, ਫਿਰ ਬੇਇੱਜ਼ਤ ਕਰਨ ਵਾਸਤੇ ਨਿਰਵਸਤਰ ਕਰਨ ਦਾ ਯਤਨ ਕੀਤਾ ਸੀ। ਨਿਰਵਸਤਰ ਕਰਨਾ ਹੱਦ ਦਰਜੇ ਦੀ ਬੇਇੱਜ਼ਤੀ ਹੈ, ਜਾਂ ਐਵੇਂ ਕਹਿ ਲਈਏ ਏਡੀ ਵੱਡੀ ਬੇਇੱਜ਼ਤੀ ਜਿਸ ਦੀ ਹੱਦ ਵੀ ਨਾ ਹੋਵੇ, ਹੱਦ ਤੋਂ ਪਾਰ ਦੀ ਬੇਇੱਜ਼ਤੀ ਹੈ ਕਿਸੇ ਨੂੰ ਨਿਰਵਸਤਰ ਕਰਨਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ

Sun le,

Thank you.

Thank you.

ਜੀ ਗੁਰੂ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਆਪ ਜੀ ਸੰਗਤਾਂ ਲੋ ਬੇਅੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਏ ਸੁਖ ਜਾਣੇ ਭਰਪੂਰ ਕਰਨੇ ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ।

ਸਾਹਿਬ ਜਾਂਦੇ ਸਾਹਿਬ ਜੀ ਸਿੰਘ ਜੀ ਸਾਹਿਬ ਜੀ ਸਿੰਘ ਜੀ ਸਾਹਿਬ ਜੀ।

Thank you.

0: ਜੀ ਗੁਰੂ ਗਰੀਬਾਂ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਪ੍ਰਵਾਨ ਕਰਨ ਦੀ ਯਾਤਰਾ ਸਫਲ ਕਰਨੀ।
1: ਸਿੱਖੋ ਸਭ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ।

ਤੁਬਾ ਨਜਾਰੀ ਛੇਤ ਛਾਉਣਾ ਸਾਬੇ ਦੂਦਾ ਧਾਰੀ ਪੌਣ ਕੇ ਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਫਛਈਆ ਧਨ ਲੋਭ ਕੇ ਤਜਈਆ ਤੇ ਤਗਊ ਅਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉੜਈਆ ਤਾਹੇ ਪੰਛ ਕੀ ਬਡਈਆ ਦੇ ਬਗਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੇ ਨਜਾਨੀ ਪੈ ਵਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉੜਈਆ ਸੋ ਚਿਰਈਆ ਕਹਿ ਬਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤਭੂਤ ਕਹਿ ਪਛਾਨੀ ਹੈ ਜਲ ਕੇ ਤਰਈਆ ਕੋ ਕੰਘੇ ਰਿਸੀ ਕਹਤ ਜੰਗ ਆਗ ਕੇ ਬਛਈਆ ਸੋ ਚਕੋਰ ਸਾਮ ਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡੇ ਰੁਕੋ ਕਨਹੀਆ ਨਾਮ ਕੰਸ ਕੋ ਬਧਈਆ ਜੰਬ ਦੂਤ ਕਹੀਅਤ ਹੈ ਮੂਡ ਰੂਡ ਪੀਟ ਤਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਦਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੀ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਓਲੀ

जन्मंग न मरनंग न वरनंग न व्याधंग न रोगंग न शोकंग अभय न

ਰੀਤ ਜਗ ਯਾਦ ਕਰਾਂ ਕਹੋ ਅਗਨ ਹੋਤਰ ਕਹੋ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਕਰਤ ਬਾਂਧ ਬਾਂਧਨ ਵਿਚਾਰ ਨਹੀਂ ਨੈਕ ਤਾਸ ਪਾਯਤਨ ਪਾਰ ਕਈ ਤੀਰਥ ਤੀਰਥ ਪਰਮਤ ਸੋ ਵਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਯਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਦੁਚਰਤ ਸੋ ਕਰਮ ਨਿਉਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਮੇਦ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਦ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਦ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ

ਜੀਨ ਜਮੀਨ ਜਮਾ ਜਿਹ ਰਚੈ ਸਰਬ ਮਕੀਨ ਮਕਾਨ ਜਿਹ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਗ ਨ ਭੋਗ ਭੁਯੰ ਜੇ ਖੇਤ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰ ਜੇ ਰਚੈ ਛਤਰੀ ਛਤਰ ਛਿਤੰ ਜਿਹ ਰਾਗ ਨ ਰੇਖ ਨ ਰੋਗ ਭਣੰ ਜਿਹ ਦ੍ਵੈਖ ਨ ਦਾਗ ਨ ਦੁਖ ਗਣੰ ਜਿਹ ਅੰਡ ਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਤੇਜ ਕਿਓ ਅਨੁਭਵ ਪਤ ਆਪ ਪ੍ਰਚੰਡ ਦਿਓ ਸ੍ਰੇ ਸਿੰਧ ਰੋ ਬਿੰਦ ਨ ਗਿੰਦ ਰਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰ ਰਚ ਦੇਵ ਅਦੇਵ ਅਭੇਵ ਨਰੰ ਨਰਪਾਨ ਨਿਰਪਾਲ ਕਰਾਲ ਤ੍ਰਿਗੰ ਕੈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤਜ ਉਤ ਭੁਜੰ ਕੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭੁ ਜਾਤ ਨ ਪਾਤ ਨ ਜੋਤ ਜੁਤੰ ਜਿਹ ਦਾਤ ਨ ਮਾਤ ਨ ਬ੍ਰਾਤ ਸੁਤੰ ਜਿਹ ਰੋਗ ਨ ਸੋਗ ਨ ਭੋਗ ਭੁਵੰ ਜਿਹ ਜੰਪਹ ਕਿੰਨਰ ਜਛ ਜੁਵੰ ਨਰ ਨਾਰ ਨਪੁੰਸਕ ਜਾਹ ਕੀਏ ਗਣ ਕਿੰਨਰ

ਸੋਧ ਸੋਧ ਥੱਕੇ ਮਹਾਸੁਰ ਪਾਇਓ ਨਹਿ ਪਾਰ, ਤਵ ਪ੍ਰਸਾਦ ਦੋਹਰਾ। ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਉ ਬੈਨ, ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਵਿਦ ਤੈਨ ਦੋਹਰਾ। ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ, ਕੌਣ ਧਰਮ ਕੋ ਕਰਮ ਹੈ ਕਹੋ ਸਕਲ।

ਸਮਰਪਣ ਤਰਕ ਪਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਹਸਰ ਪ੍ਰਕਰਖਣ ਆਦ ਨੀਲ ਗਾਦ ਅਭੇ ਚੰਚਲਾ ਚਖੰਗੀ ਅਲਗ ਭੁਜੰਗ।

ਰੰਗ ਗਏ ਫਿਰੰਗ ਵਾਲੀ ਦਿੱਲੀ ਗਏ ਦਿਲ ਵਾਲੀ ਤੇਰੀ ਆ ਕੇ ਮੈਂ ਚਲਤ ਹੈ ਰੋਹ ਕੇ ਰੋਹੇ ਦੇ ਮਾਗ ਦੇਸ ਕੇ ਮੰਗੇਲੇ ਵੀਰ ਭੰਗ ਸੀ ਬੁਧੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਜਿਨ ਮਚੀਨ ਕੇ ਸੀਸ ਨਿਆਵੇ ਦੇ ਬਦੇ ਥੇ ਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹੇ ਜਾਇਓ ਤਿਨੇ ਪੂਰਨ ਪ੍ਰਤਾਪ ਵਾਯੋ ਸਰਬ ਦਾ ਨਦਾਮ ਫਲ ਫੂਲ ਸਿਉ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ ਦਾਨਵਾਨ ਕੋ ਮਹੇਸ ਗੰਗ ਦਾਨ ਕੋ ਅਫੇਸ ਕਹੀ ਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨਦੀਨ ਸਾਧ ਦੀਨ ਕਹੀ ਅਤ ਹੈ ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਾ ਕੇ ਉਦਾਰ ਹੈ ਅਪਾਰ ਕਹੀ ਅਤ ਹੈ ਹਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਤਾਹੇ ਚਿੜੀ ਕੀ ਚਿੰਗਾਰ ਪਹਿਲੇ ਹੀ ਸੁਨੀ ਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੁਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਗੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਾਰ ਪਾਈਏ ਨ ਪਾਰ ਵੈ ਅਪਾਰ ਕੇ ਬਖਾਨੀਏ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਏ ਜੰਦਰ ਹੂੰ ਨ ਜਾਤ ਜਾ ਕੀ ਬਾਪ ਹੂੰ ਨ ਮਾਇ ਦਾ ਕੀ ਪੂਰਨ ਪ੍ਰਭਾ ਕੀ ਸੋ ਛਡਾ ਕੇ ਅਨ ਮਾਨੀਏ ਤੇਜ ਹੂੰ ਕੁਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕੁਤਰ ਹੈ ਕੇ ਰਾਜਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕੀ ਸਾਨ ਹੈ ਬਿਰਕਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਗੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਉਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਗ੍ਰੁੱਧ ਕੋ ਅਭੂਤ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੋਬੇ ਕੋ ਦਿਹੰਦਾ ਹੈ ਗਨੀਮਨ ਕਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਮਿੱਤਰਨ ਕੋ ਪੋਕਤ ਹੈ ਕਿ ਬ੍ਰਿਧਤਾ ਕੀ ਵਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ।

केती छुटना सत्रियका वाहे गुरु जी का खालसा वाहे जी की फतेह।

ਸਤਨਾਮ ਸ਼੍ਰੀ

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ

ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਉਹ ਇਸ ਤਰ੍ਹਾਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਵਿਸ਼ੇਸ਼ ਕਰਕੇ ਵਕਤੀ ਬਾਦਸ਼ਾਹ ਜਿਹਦਾ ਨਾਮ ਸਾਧ ਸੰਗਤ ਜੀ ਸ਼ਹਿਜ਼ਾਦਾ ਮੁਅੱਜ਼ਮ ਸੀ, ਇਹਦਾ ਅਸਲੀ ਨਾਮ ਅਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਤਖ਼ਤ ਨਸ਼ੀਨੀ ਹੁੰਦੀ ਹੈ, ਜਦੋਂ ਇਹਨਾਂ ਨੂੰ ਵੱਡੇ ਰੁਤਬੇ ਜਦੋਂ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਜਦੋਂ ਬਹਿੰਦੇ ਹਨ, ਉਸ ਵੇਲੇ ਸਾਧ ਸੰਗਤ ਜੀ ਕੋਈ ਵਿਸ਼ੇਸ਼ ਲਕਬ ਤਕੱਲਫ ਜਿਹੜਾ ਹੈ ਇਹਨਾਂ ਦੇ ਨਾਮ ਦੇ ਨਾਲ ਲਾਇਆ ਜਾਂਦਾ। ਨਾਮ ਇਹਦਾ ਮੌਜ਼ਮ ਹੈ। ਬਾਅਦ ਦੇ ਵਿੱਚ ਜਦੋਂ ਇਹਨੂੰ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਬਿਠਾਇਆ ਗਿਆ, ਇਹਦੀ ਗੱਦੀ ਨਸ਼ੀਨੀ ਹੋਈ, ਉਸ ਵੇਲੇ ਇਹਨੂੰ ਬਹਾਦਰ ਸ਼ਾਹ ਜਿਹੜਾ ਹੈ ਇਹਦਾ ਇਹ ਖਿਤਾਬ ਜਿਹੜਾ ਇਹ ਤਖੱਲਸ ਦੇ ਨਾਲ ਇਹਨੂੰ ਨਿਵਾਜਨਾ ਕੀਤਾ। ਤਾਂ ਕਰਕੇ ਜਿਸ ਤਰ੍ਹਾਂ ਕਿ ਔਰੰਗਜ਼ੇਬ ਵੀ ਹੋ ਗਿਆ, ਸਾਧ ਸੰਗਤ ਜੀ ਨਾਮ ਇਹਦਾ ਆਲਮਗੀਰ ਸੀ, ਅਤੇ ਇਸ ਤਰ੍ਹਾਂ ਹੀ ਇਹ ਰਾਜਿਆਂ ਦੇ ਨਾਮ ਵੱਖਰੇ ਹੁੰਦੇ ਸਨ, ਲੇਕਿਨ ਜਦੋਂ ਇਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਉਹ ਤੋਂ ਬਾਅਦ ਵਿਸ਼ੇਸ਼ ਤਮਕੇ ਇਹਨਾਂ ਦੇ ਨਾਲ ਲੱਗਦੇ ਹਨ, ਉਹੀ ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਪ੍ਰਚਲਿਤ ਹੁੰਦਾ ਹੈ। ਇਹਨੇ ਬਹੁਤ ਬੇਨਤੀਆਂ ਕੀਤੀਆਂ ਕਿ ਆ ਸਤਿਗੁਰੂ ਮਹਾਰਾਜ ਕਿ ਮੇਰੀ ਗੱਦੀ ਨਸ਼ੀਨੀ ਹੋਣ ਦੇ ਲਈ ਜਾ ਰਹੀ ਹੈ, ਆਪ ਜੀ ਆਓ। ਅਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਿਆਰਿਓ ਅਤੇ ਆਏ, ਆ ਕਰਕੇ ਸਤਿਗੁਰੂ ਮਹਾਰਾਜ ਜੀ ਹੁਣ ਇਹ ਜਿਹੜਾ ਬਾਦਸ਼ਾਹ ਇਹਦੀ ਤਖ਼ਤ ਨਕਸ਼ੀਨੀ ਗੱਦੀ ਨਸ਼ੀਨੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੇ ਕਿਲੇ ਦੇ ਵਿੱਚ ਆਗਰੇ ਦੇ ਕਿਲੇ ਦੇ ਵਿੱਚ ਜਾ ਰਹੇ ਹਨ। ਸਤਿਗੁਰੂ ਮਹਾਰਾਜ ਜੀ ਦਾ ਪਿਆਰਿਓ ਇਹਨੇ ਬੜਾ ਸ਼ੁਕਰਾਨਾ ਕਰਨਾ ਕੀਤਾ, ਕਿਉਂਕਿ ਪਤਾ ਸਤਿਗੁਰੂ ਮਹਾਰਾਜ ਜੀ ਦੀ ਹੀ ਕਿਰਪਾ ਦੇ ਨਾਲ, ਸਤਿਗੁਰੂ ਮਹਾਰਾਜ ਜੀ ਦੇ ਮਦਦ ਦੇ ਨਾਲ ਸਾਧ ਸੰਗਤ ਜੀ ਇਹਨੂੰ ਇਹ ਵਡਿਆਈ ਜਿਹੜੀ ਹੈ ਇਹ ਪ੍ਰਾਪਤ ਹੋਈ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕਿਉਂਕਿ ਬਾਦਸ਼ਾਹ ਜਿਹੜਾ ਹੁੰਦਾ ਨਾ, ਇਹ ਬਾਦਸ਼ਾਹ ਦੇ ਕੋਲ ਕੋਈ ਵੀ ਵਿਅਕਤੀ ਜਦੋਂ ਜਾਂਦਾ, ਦੋ ਤਿੰਨ ਜੋ ਗੱਲਾਂ ਜਿਹੜੀਆਂ ਨਾ ਪਿਆਰਿਓ ਇਹ ਸਮਝਣ ਵਾਲੀਆਂ ਹਨ ਕਿ ਬਾਦਸ਼ਾਹ ਦੇ ਕੋਲ ਕੋਈ ਵੀ ਜਦੋਂ ਜਾਂਦਾ ਅਤੇ ਕੋਈ ਵੱਡਾ ਅਮੀਰ ਖਾਸ ਵੀ ਹੋਵੇ, ਕੋਈ ਰੁਤਬੇ ਵਾਲਾ ਵੀ ਹੋਵੇ ਨਾ ਪਿਆਰਿਓ, ਅਤੇ ਉਹ ਜਿਹੜਾ ਘੋੜੇ ਦੇ ਉੱਤੇ ਚੜ ਕੇ ਜਾ ਨਹੀਂ ਸਕਦਾ, ਉਹਦਾ ਘੋੜਾ ਜਿਹੜਾ ਬਾਹਰ ਹੀ ਕਿਲੇ ਤੋਂ ਬਾਹਰ ਹੀ ਪਿਆਰਿਓ ਉਹ ਘੋੜੇ 'ਤੇ ਨੂੰ ਲਾਇਆ ਜਾਂਦਾ ਹੈ, ਅਤੇ ਨਾਲ ਉਹ ਵਿਅਕਤੀ ਜਿਹੜੇ ਹਨ ਸ਼ਸਤਰਧਾਰੀ ਬਣ ਕਰਕੇ ਸ਼ਸਤਰ ਲੈ ਕਰਕੇ ਬਾਦਸ਼ਾਹ ਨੂੰ ਮਿਲਣ ਦੇ ਲਈ ਨਹੀਂ ਜਾ ਸਕਦੇ ਹਨ, ਅਤੇ ਨਾਲ ਉਹਨਾਂ ਦੀ ਪੋਸ਼ਾਕ ਉਹਨਾਂ ਦੇ ਬਸਤਰ ਵੀ ਥੋੜ੍ਹੇ ਵੱਖਰੇ ਹੋਣੇ ਚਾਹੀਦੇ, ਉਹ ਰੁਤਬਾ ਬਾਦਸ਼ਾਹ ਵਰਗਾ ਰੁਤਬਾ ਉਹ ਜੇ ਬਸਤਰ ਆਦਿਕ ਕਲਗੀ ਜਿਗਾ ਆਦਿਕ ਧਾਰਨ ਕਰਕੇ ਅਤੇ ਨਹੀਂ ਜਾਇਆ ਜਾ ਸਕਦਾ। ਲੇਕਿਨ ਹੁਣ ਇੱਥੇ ਪਿਆਰਿਓ ਆਪ ਖੁਦ ਵੇਖਣਾ ਕਰੋ, ਕਿਉਂਕਿ ਇਹਨੇ ਆਪ ਮਹਾਰਾਜ ਜੀ ਦਾ ਸਨਮਾਨ ਕੀਤਾ, ਅਤੇ ਵਿਸ਼ੇਸ਼ ਕਰਕੇ ਬਾਦਸ਼ਾਹ ਜਿਹੜੇ ਹੁੰਦੇ ਹਨ ਜਦੋਂ ਉਹਨਾਂ ਦੀ ਪਰਮਿਸ਼ਨ ਹੁੰਦੀ ਹੈ, ਜਦੋਂ ਉਹ ਚਾਹੁੰਦੇ ਹਨ, ਤਾਂ ਹੀ ਪਿਆਰਿਓ ਕੋਈ ਉਹੋ ਜਿਹੀ ਪੁਸ਼ਾਕ ਉਹੋ ਜਿਹੇ ਸ਼ਸਤਰ ਲੈ ਕਰਕੇ ਉਹਨਾਂ ਤੱਕ ਆਪ ਚੜ੍ਹ ਕਰਕੇ ਘੋੜੇ ਆਦਿਕ ਦੇ ਉੱਤੇ ਜੋ ਵੀ ਵਾਹਨ ਦੇ ਉੱਤੇ ਚੜ੍ਹ ਕਰਕੇ ਜਾ ਸਕਦੇ ਹਨ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਇੱਥੇ ਵੀ ਕਵੀ ਰਾਜ ਜੀ ਨੇ ਵਰਣਨ ਕਰਨਾ ਕੀਤਾ, ਘੋੜੇ 'ਤੇ ਚੜ੍ਹ ਕਰਕੇ ਉਹਦਾ ਜਿੱਥੇ ਦਰਬਾਰ ਆਰੰਭ ਹੁੰਦਾ, ਜਿੱਥੇ ਉਹ ਦੇਵੜੀ ਹੁੰਦੀ ਹੈ, ਉੱਥੇ ਮਹਾਰਾਜ ਜੀ ਉੱਥੋਂ ਆਪਣੇ ਘੋੜੇ ਨੂੰ ਵੱਖ ਕੀਤਾ, ਉੱਥੋਂ ਘੋੜੇ ਤੋਂ ਹੇਠ ਉਤਰੇ। ਆਮ ਜਿੰਨੇ ਵੀ ਜਿਹੜੇ ਹਨ ਬਹੁਤ ਦੂਰੋਂ ਹੀ ਪਿਆਰਿਓ ਉਹਨਾਂ ਨੂੰ ਹਾਥੀ ਘੋੜਾ ਜੋ ਵੀ ਉਹਨਾਂ ਦੇ ਵਾਹਨ ਪਾਲਕੀ ਆਦਿਕ ਉਹਨੂੰ ਛੱਡ ਕੇ ਜਾਣਾ ਪੈਂਦਾ। ਸਤਿਗੁਰੂ ਮਹਾਰਾਜ ਜੀ ਪਿਆਰਿਓ ਆਪਣੀ ਸਵਾਰੀ ਦੇ ਨਾਲ ਗਏ, ਅਤੇ ਦੂਜੀ ਗੱਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਅਸੀਂ ਸ਼ਸਤਰ ਲੈ ਕੇ ਜਾਣਾ ਹੈ। ਸਤਿਗੁਰੂ ਮਹਾਰਾਜ ਪਿਆਰਿਓ ਸ਼ਸਤਰਧਾਰੀ ਬਣ ਕੇ, ਦੇਖੋ ਵਚਨ ਆਇਆ ਕਿ ਸਤਿਗੁਰੂ ਮਹਾਰਾਜ ਜੀ ਨੇ ਸੋਹਣੀ ਕਲਗੀ, ਸਤਿਗੁਰੂ ਮਹਾਰਾਜ ਜੀ ਨੇ ਕਿਰਪਾਨ ਆਪਣੇ ਗਾਤਰੇ ਦੇ ਵਿੱਚ ਸਜਾਉਣੀ ਕੀਤੀ ਹੈ, ਇੱਕਦਮ ਤਿਆਰ ਪ੍ਰਤਿਆਰ ਸ਼ਸਤਰਾਂ ਦੇ ਨਾਲ ਸਨਾਧਬੱਧ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਗਏ ਹਨ। ਜੋ ਮੈਂ ਬੇਨਤੀ ਕਰ ਰਿਹਾ ਅੱਜ ਵੀ ਪਿਆਰਿਓ, ਕਿਸੇ ਬਹੁਤ ਵੱਡੇ ਮੰਤਰੀ ਨੂੰ ਜਾਂ ਕਿਸੇ ਨੂੰ ਇਹੋ ਜਿਹੇ ਵਿਅਕਤੀ ਨੂੰ ਮਿਲਣ ਦੇ ਲਈ ਜਾਣਾ ਹੋਵੇ ਤਾਂ ਉਸ ਵੇਲੇ ਉਹਦੇ ਸ਼ਸਤਰ ਲਾਏ ਜਾਂਦੇ ਹਨ, ਜਾਂ ਛੋਟਾ ਜਿਹਾ ਸ਼ਸਤਰ ਹੈ ਜਿਸ ਤਰ੍ਹਾਂ ਰਵਾਇਤੀ ਆਪਾਂ ਕਿਰਪਾਨਾ ਪਾਉਂਦੇ ਹਾਂ, ਇਹ ਵੀ ਸੁਣੀਦਾ ਕਿ ਉਹਦੇ ਉੱਤੇ ਟੇਪ ਲਾ ਦਿੰਦੇ ਕਿ ਭਾਈ ਉਹ ਕੱਢੇ ਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੀ ਸ਼ਮਸ਼ੀਰ ਆ, ਸਤਿਗੁਰੂ ਮਹਾਰਾਜ ਜੀ ਤਲਵਾਰ ਲੈ ਕਰਕੇ ਇਹਦੇ ਦਰਬਾਰ ਦੇ ਵਿੱਚ ਗਏ ਤੇ ਉਹ ਤੋਂ ਬਾਅਦ ਇਹਨੇ ਮਹਾਰਾਜ ਜੀ ਦਾ ਧੰਨਵਾਦ ਕਰਨਾ ਕੀਤਾ, ਬਹੁਤ ਸਤਿਕਾਰ ਕੀਤਾ, ਉੱਚ ਆਸਣ ਦੇ ਉੱਤੇ ਬਿਠਾਇਆ ਤੇ ਨਾਲ ਪਿਆਰਿਓ ਉਹ ਤੀਰ ਜਿਹੜਾ ਹੈ ਉਹਨੇ ਉਹ ਤੀਰ ਵੀ ਆਪਣੇ ਕੋਲ ਰੱਖਣਾ ਕੀਤਾ। ਉਹ ਤੀਰ ਜਿਸ ਤੀਰ ਦੇ ਨਾਲ ਇਹਦਾ ਪ੍ਰਹਾ ਤਾਰਾ ਜਿਹੜਾ ਮਾਰਿਆ ਗਿਆ ਹੈ ਤੇ ਉਹ ਤੀਰ ਇਹਨੇ ਰੱਖਣਾ ਕੀਤਾ ਤੇ ਗੁਰੂ ਮਹਾਰਾਜ ਨੂੰ ਬਚਨ ਕਰਦਾ, ਸਤਿਗੁਰੂ ਮਹਾਰਾਜ ਤੇ ਜਦੋਂ ਮੇਰਾ ਪ੍ਰਹਾ ਜਿਹੜਾ ਹੈ, ਕਿਉਂਕਿ ਇਹ ਨੀਤੀਆਂ ਹੁੰਦੀਆਂ ਪਿਆਰਿਓ, ਸਿਆਣੇ ਕਹਿੰਦੇ ਨਾ, ਮਹਾਰਾਜ ਨੇ ਵੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕੀਤਾ ਕਿ ਤਾਂ ਭੂਪ ਬਿਨਾਂ ਕਰੇ ਕੌਣ ਲੜਾਈ, ਲੜਾਈ ਝਗੜਾ ਰਾਜਿਆਂ ਕਰਕੇ ਹੁੰਦਾ। ਜੇ ਪਿਆਰਿਓ ਦੇਖੋ ਫੌਜਾਂ ਤੁਹਾਡੇ ਕੋਲ ਹੋਣ ਲੇਕਿਨ ਰਾਜਾ ਮਰ ਜਾਵੇ ਤੇ ਫਿਰ ਉਹ ਜਿੱਤੀ ਹੋਈ ਬਾਜੀ ਵੀ ਉਹ ਫੌਜ ਹਾਰ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਫੌਜਾਂ ਨੂੰ ਕੀ ਕਰਨਾ, ਉਹ ਅਸਲ ਦੇ ਵਿੱਚ ਰਾਜੇ ਕਰਕੇ ਜੰਗ ਕਰਦੇ। ਰਾਜਾ ਹੀ ਹਾਰ ਗਿਆ, ਰਾਜਾ ਹੀ ਮਰ ਗਿਆ, ਉਹ ਜਿੱਤ ਵੀ ਗਏ ਤਾਂ ਵੀ ਪਿਆਰੇ ਉਹਨਾਂ ਨੇ ਕਹਿਣਾ ਕਿ ਜੀ ਜਿੱਤਣ ਦਾ ਫਾਇਦਾ ਕੀ ਹੈ, ਰਾਜੇ ਕਰਕੇ ਆਪਾਂ ਜੰਗ ਕਰ ਰਹੇ ਹਾਂ, ਰਾਜਾ ਹੀ ਮਰ ਗਿਆ। ਤੇ ਇਹਨੇ ਇਹ ਕੀਤਾ ਸੀ ਕਿ ਭਾਈ ਕਿ ਰਾਜੇ ਨੂੰ ਜਿਹੜਾ ਹੈ ਇਹਦੇ ਮੇਰੇ ਭਰਾ ਨੂੰ ਮਾਰਿਆ ਜਾਵੇ। ਤੇ ਉਸ ਵੇਲੇ ਸਾਧ ਸੰਗਤ ਜੀ ਗੁਰੂ ਕੇ ਸਿੰਘਾਂ ਨੂੰ ਜੋ ਸਤਿਗੁਰੂ ਮਹਾਰਾਜ ਜੀ ਨੇ ਭੇਜਣਾ ਕੀਤਾ, ਆਪਣਾ ਦਸਤਾ ਫੌਜਾਂ ਨੂੰ ਭੇਜਣਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜਿਹੜੇ ਹਨ ਆਪਣੇ ਟਕਸਾਲ ਦੇ ਜੋ ਤੀਰ ਜਿਹੜੇ ਹਨ, ਮਹਾਰਾਜ ਜੀ ਦੀ ਜੋ ਘਾੜਤ ਕਢਾਈ ਜਾਂਦੀ ਤੀਰਾਂ ਦੀ, ਉਹਦੇ ਵਿੱਚੋਂ ਮਹਾਰਾਜ ਜੀ ਨੇ ਤੀਰ ਆਦਿਕ ਦਿੱਤੇ ਹਨ। ਤੇ ਫਿਰ ਗੁਰੂ ਕੇ ਸਿੰਘਾਂ ਨੇ ਪਿਆਰਿਓ ਉਹ ਤੀਰ ਦੇ ਨਾਲ ਇਹਦਾ ਸਿਰ ਜਿਹੜਾ ਮਸਤਕ ਨੂੰ ਵਿੰਨਣਾ ਕੀਤਾ, ਪਾੜਨਾ ਕੀਤਾ ਤੇ ਇਹ ਤਾਂ ਮਰ ਗਿਆ, ਉਹ ਹਾਥੀ ਦੇ ਉੱਤੇ ਹੀ ਗਿਰ ਗਿਆ ਸੀ ਇਹਦਾ ਭਰਾ। ਜਦੋਂ ਬਾਅਦ ਦੇ ਵਿੱਚ ਉਹਨੂੰ ਕਢਾਇਆ ਗਿਆ, ਤੀਰ ਕਢਾਇਆ ਗਿਆ, ਬਹੁਤ ਸਾਰੇ ਪਿਆਰਿਓ ਲੋਕ ਜਿਹੜੇ ਹਨ ਉਹ ਲਾਲਚਾਂ ਬਸ ਇਨਾਮ ਲੈਣ ਦੇ ਲਈ ਬਹੁਤ ਬੰਦੇ ਖੜੇ ਹੋ ਗਏ, ਤਿਆਰ ਹੋ ਗਏ। ਉਹਨਾਂ ਨੇ ਕਿਹਾ ਕਿ ਭਾਈ ਕਿ ਤਾਰਾ ਆਜ਼ਮ ਨੂੰ ਅਸਾਂ ਨੇ ਮਾਰਿਆ, ਅਸਾਂ ਨੇ ਮਾਰਿਆ, ਕਿਉਂਕਿ ਜਿਹਨੇ ਵੀ ਮਾਰਨਾ ਤੇ ਉਹਨੂੰ ਬਹੁਤ ਵੱਡਾ ਇਨਾਮ ਮਿਲਣਾ ਸੀ, ਬਾਦਸ਼ਾਹ ਖੁਸ਼ ਹੋ ਜਾਣਾ। ਲੇਕਿਨ ਫਿਰ ਇਹਨੇ ਵੀ ਕਿਹਾ ਕਿ ਭਾਈ ਕਿ ਅਸੀਂ ਪੜਤਾਲ ਕਰਾਂਗੇ। ਤੇ ਉਹ ਤੀਰ ਜਦੋਂ ਕਢਾਇਆ ਗਿਆ ਤੇ ਜਿਹੜਾ ਵੀ ਕੋਈ ਕਹਿੰਦਾ ਨਾ ਕਿ ਜੀ ਮੈਂ ਮਾਰਨਾ ਕੀਤਾ ਜੀ ਤੇਰੇ ਭਰਾ ਨੂੰ, ਬਾਦਸ਼ਾਹ ਇਹਨੂੰ ਮਾਰਿਆ, ਤੇ ਉਹ ਕਹਿੰਦਾ ਠੀਕ ਹੈ ਭਾਈ ਤੁਹਾਡੇ ਤੀਰ ਲੈ ਕਰਕੇ ਆਓ। ਜਦੋਂ ਉਹ ਪਿਆਰਿਓ ਜਿੰਨੇ ਦਾਅਵੇਦਾਰ ਜਿਹੜੇ ਹਨ ਉਹਨਾਂ ਨੇ ਆਪਣੇ ਤੀਰ ਪ੍ਰਗਟ ਕਰਨੇ ਕੀਤੇ, ਉਹ ਇੱਕ ਵੀ ਤੀਰ ਜਿਹੜਾ ਇਸ ਤੀਰ ਦੇ ਨਾਲ ਰਲਦਾ ਮਿਲਦਾ ਨਹੀਂ ਸੀ। ਹੁਣ ਸਿੱਧੀ ਜੀ ਗੱਲ ਹੈ, ਇਹਨੇ ਕਿਹਾ ਕਿ ਦੇਖੋ, ਔਰ ਹਰੇਕ ਪਿਆਰਿਓ ਜਿੱਥੇ ਵੀ ਘਾੜਤ ਕਢਾਈ ਜਾਂਦੀ ਨਾ, ਉਹਨਾਂ ਦੀ ਪਿਆਰਿਓ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ, ਇੱਕ ਮੋਹਰ ਲਾਈ ਜਾਂਦੀ ਹੈ। ਅੱਜ ਵੀ ਦੇਖੋ ਜੋ ਸ੍ਰੀ ਸਾਹਿਬਾਂ ਤਲਵਾਰਾਂ ਬਣਦੀਆਂ, ਵੱਡੀਆਂ ਫੈਕਟਰੀਆਂ, ਵਿਸ਼ੇਸ਼ ਕਰਕੇ ਪਿਆਰਿਓ ਦਲ ਬਾਬਾ ਬਿਧੀ ਚੰਦ ਜੀ ਹੋ ਗਿਆ, ਬੁੱਢੇ ਦਲ ਤੋਂ ਵੀ ਜੋ ਤਲਵਾਰਾਂ ਬਣਦੀਆਂ ਉਹਦੇ ਉੱਤੇ ਮਾਰਕ ਲਾਇਆ ਜਾਂਦਾ, ਉਹਦੀ ਬਣਤਰ ਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਹਾਂ ਭਾਈ ਇਹ ਤਲਵਾਰ ਇਹ ਇਹਨਾਂ ਦੇ ਵਿੱਚੋਂ ਭਾਵ ਕਿ ਬਿਧੀ ਚੰਦੀਆਂ ਦੀ ਹੈ ਜਾਂ ਬੁੱਢੇ ਦਲ ਦੀ ਹੈ ਜਾਂ ਇਹ ਰਾਜਪੂਤਾਨੇ ਤੋਂ ਆਈ ਹੈ, ਕਿਉਂਕਿ ਉਹਦੇ ਉੱਤੇ ਮੋਹਰ ਛਾਪ ਵੀ ਹੁੰਦੀ ਹੈ। ਤੇ ਇਹਨੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਜਿਹੜਾ ਇਹੋ ਜਿਹੀ ਤੀਰ ਜਿਹੜੀ ਹੈ, ਤੁਹਾਡੇ ਕੋਲ ਤਾਂ ਤੀਰਾਂ ਹੋਣਗੀਆਂ, ਇੱਕੋ ਤੀਰ ਥੋੜ੍ਹੀ ਹੋਵੇਗਾ, ਤੁਹਾਡੇ ਪੱਥੇ ਲੈ ਕਰਕੇ ਆਓ ਦਿਖਾਓ, ਜੇ ਉਹਦੇ ਨਾਲ ਦਾ ਰਲਦਾ ਮਿਲਦਾ ਤੀਰ ਜੇ ਮਿਲ ਗਿਆ ਤੇ ਭਾਈ ਮੈਂ ਤੁਹਾਨੂੰ ਇਨਾਮ ਦੇਵਾਂਗਾ। ਸਾਰਿਆਂ ਨੇ ਤੀਰ ਆਪਣੇ ਪੇਸ਼ ਕਰਨੇ ਕੀਤੇ, ਇੱਕ ਵੀ ਤੀਰ ਨਹੀਂ ਰਲਿਆ। ਫਿਰ ਇਹਨੇ ਉਹ ਤੀਰ ਜਿਹੜਾ ਸਾਂਭ ਕੇ ਰੱਖਿਆ ਭਾਈ ਨੰਦ ਲਾਲ ਜੀ ਨੂੰ ਦਿਖਾਉਂਦਾ, ਉਹਨਾਂ ਨੇ ਵੇਖ ਕੇ ਕਹਿ ਦਿੱਤਾ ਕਿ ਬਾਦਸ਼ਾਹ ਇਹ ਤੀਰ ਜਿਹੜਾ ਨਾ ਇਹ ਗੁਰੂ ਘਰ ਦੀ ਘਾੜਤ ਦਾ ਹੈਗਾ, ਭਾਵ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਟਕਸਾਲ ਉਹਨਾਂ ਦੀ ਘਾੜਤ ਦਾ ਇਹ ਤੀਰ ਹੈ, ਭਾਵ ਕਿ ਗੁਰੂ ਪਾਤਸ਼ਾਹ ਜੀ ਦਾ ਸਿੰਘਾਂ ਦਾ ਇਹ ਤੀਰ ਹੈ। ਤੇ ਉਹਨੇ ਪਿਆਰਿਓ ਤੀਰ ਰੱਖ ਲਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਏ ਨਾ ਪਿਆਰਿਓ, ਤੇ ਉਸ ਵੇਲੇ ਉਹਨੇ ਕਿਹਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਆਪਣੇ ਤੀਰਾਂ ਦੇ ਪੱਥੇ ਵਿੱਚੋਂ ਇੱਕ ਤੀਰ ਤਾਂ ਮੈਨੂੰ ਦਿਓ। ਮਹਾਰਾਜ ਜੀ ਨੇ ਜਦੋਂ ਤੀਰ ਕਰ ਇੱਕ ਜਿਹੜਾ ਉਹਨੂੰ ਦਿੱਤਾ, ਉਹ ਜਿਹੜਾ ਜਿਹਦੇ ਨਾਲ ਇਹਦਾ ਭਰਾ ਮਾਰਿਆ ਗਿਆ, ਉਹ ਤੀਰਾਂ ਨੂੰ ਦੋਵਾਂ ਨੂੰ ਰੜਾਇਆ, ਇੱਕੋ ਜਿਹੇ ਉਹ ਤੀਰ ਉਹਨੂੰ ਨਜ਼ਰ ਆਏ ਤੇ ਇਹਨੂੰ ਪੱਕਾ ਯਕੀਨ ਹੋ ਗਿਆ। ਕਹਿਣ ਲੱਗਾ ਸਤਿਗੁਰੂ ਮਹਾਰਾਜ, ਪਹਿਲੇ ਤਾਂ ਸੁਣਦਾ ਸੀ ਲੇਕਿਨ ਅੱਜ ਪੱਕਾ ਯਕੀਨ ਹੋ ਗਿਆ ਕਿ ਇਹ ਆਪ ਜੀ ਦਾ ਹੀ ਤੀਰ ਹੈ, ਇਹ ਤੁਹਾਡੇ ਸਿੰਘਾਂ ਕਰਕੇ ਤੁਹਾਡੀ ਕਿਰਪਾ ਕਰਕੇ ਮੈਨੂੰ ਰਾਜ ਸਾਜ ਦੀ ਪ੍ਰਾਪਤੀ ਹੋਈ ਹੈ। ਇਹ ਤੋਂ ਬਾਅਦ ਇਹਨੇ ਬਹੁਤ ਸਨਮਾਨ ਕਰਨਾ ਕੀਤਾ, ਤਰ੍ਹਾਂ ਤਰ੍ਹਾਂ ਦੇ ਜ਼ੇਵਰਾਤ, ਕਲਗੀ ਹੋ ਗਿਆ, ਜ਼ਿਗਾ ਹੋ ਗਿਆ, ਤੇ ਨਾਲ ਸਾਧ ਸੰਗਤ ਜੀ ਤੁਖ ਤੁਖੀ ਜਿਹੜੀ ਹੈ, ਇੱਕ ਗਹਿਣਾ ਹੁੰਦਾ ਪਿਆਰਿਓ ਇੱਕ ਤਰ੍ਹਾਂ ਦਾ,
ਹੀਰੇ ਮੋਤੀ ਇਹਦੇ ਵਿੱਚ ਜੜੇ ਹੁੰਦੇ ਹਨ ਅਤੇ ਖਿਲਤ ਜਿਹੜੀ ਹੈ ਇਤਿਆਦਿਕ ਜਿਸ ਤਰ੍ਹਾਂ ਆਪਾਂ ਵਿਸ਼ੇਸ਼ ਸ਼ਾਹੀ ਸਨਮਾਨ ਕਰਦੇ ਹਾਂ ਇਹ ਇਹਨੇ ਦੇਣਾ ਕੀਤਾ। ਮੈਂ ਇੱਕ ਔਰ ਇੱਕ ਬੇਨਤੀ ਕਰਾਂ ਪਿਆਰਿਓ ਕਿ ਕੁਛ ਗੱਲਾਂ ਜਿਹੜੀਆਂ ਨਾ ਇਤਿਹਾਸ ਦੇ ਵਿੱਚ ਪਿਆਰਿਓ ਕਈ ਗ੍ਰੰਥਾਂ ਦੇ ਵਿੱਚ ਨਹੀਂ ਆਉਂਦੀਆਂ, ਉਹਦੇ ਸੋਰਸ ਵੱਖਰੇ ਹੁੰਦੇ ਹਨ। ਅੱਜ ਆਪਾਂ ਜਦੋਂ ਸਾਧ ਸੰਗਤ ਜੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆਪਾਂ ਜਦੋਂ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ, ਉੱਥੋਂ ਦੇ ਇਤਿਹਾਸਿਕ ਸ਼ਸਤਰਾਂ ਦੇ ਜੋ ਵਿਰਾਸਤੀ ਸ਼ਸਤਰਾਂ ਦੇ ਜਦੋਂ ਆਪ ਜੀ ਦਰਸ਼ਨ ਕਰੋ, ਉੱਥੇ ਸਾਖੀ ਸਰਵਣ ਕਰਾਈ ਜਾਂਦੀ ਹੈ। ਇੱਕ ਪਿਆਰਿਓ ਸ਼ਮਸ਼ੀਰ ਜਿਹੜੀ ਹੈ ਦਾਹੇ ਆਨੀ, ਪਤਾ ਨਹੀਂ ਉਹਦਾ ਨਾਮ ਕੀ ਹੈ ਪਿਆਰਿਓ, ਉਹ ਸ਼ਮਸ਼ੀਰ ਬਹੁਤ ਵੱਡੀ ਤਲਵਾਰ ਜਿਹੜੀ ਜਿਸ ਤਰ੍ਹਾਂ ਅਰੇਬੀਅਨ ਲੋਕ ਜਿਹੜੇ ਰੱਖਦੇ ਹਨ ਉਸ ਤਰ੍ਹਾਂ ਦੀ ਉਹ ਸ਼ਮਸ਼ੀਰ ਜਿਹੜੀ ਹੈ, ਵੱਡਾ ਸਾਰਾ ਖੰਡਾ ਜਿਹੜਾ ਹੈ ਉਹ ਉੱਥੇ ਦਰਸ਼ਨ ਕਰਾਏ ਜਾਂਦੇ ਅਤੇ ਕਿਹਾ ਜਾਂਦਾ ਇਹ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਇਆ ਜਾਂਦਾ ਕਿ ਇਹ ਸ਼ਸਤਰ ਜਿਹੜਾ ਨਾ ਇਹ ਮੁਹੰਮਦ ਸਾਹਿਬ ਜੀ ਦਾ ਹੈ, ਮੁਹੰਮਦ ਸਾਹਿਬ ਜੀ ਦਾ ਇਹ ਸ਼ਸਤਰ ਹੈ। ਤੇ ਆਪ ਜੀ ਯਾਦ ਰੱਖੋ ਪਿਆਰਿਓ, ਸ਼ਸਤਰ ਮੁਹੰਮਦ ਸਾਹਿਬ ਜੀ ਦਾ। ਤੇ ਸਿੱਧੀ ਜੀ ਮੈਂ ਤਰਕ ਦੇ ਨਾਲ ਗੱਲ ਕਰਾਂ ਕਿ ਮੁਹੰਮਦ ਸਾਹਿਬ ਜੀ ਦਾ ਸ਼ਸਤਰ ਉਹ ਗੁਰੂ ਘਰ ਦੇ ਵਿੱਚ ਕੀ ਕਰ ਰਿਹਾ, ਤੁਸੀਂ ਵੀ ਬੋਲੋਗੇ। ਚਲੋ ਗੁਰੂ ਘਰ ਦੇ ਵਿੱਚ ਤਾਂ ਕੋਈ ਬੋਲੇ ਜੀ ਕੋਈ ਸਿੰਘ ਦਾ ਸ਼ਸਤਰ ਹੈ ਜਾਂ ਗੁਰੂ ਸਾਹਿਬ ਜੀ ਦਾ ਸ਼ਸਤਰ ਹੈ ਤੇ ਆਪਾਂ ਕਹਿੰਦੇ ਹਾਂ ਠੀਕ ਹੈ ਭਾਈ ਇਹ ਗੁਰੂ ਮਹਾਰਾਜ ਜੀ ਦਾ, ਲੇਕਿਨ ਮੁਹੰਮਦ ਸਾਹਿਬ ਜੀ ਦਾ ਸ਼ਸਤਰ ਉਹਨਾਂ ਦੀ ਸ਼ਮਸ਼ੀਰ ਗੁਰੂ ਘਰ ਦੇ ਵਿੱਚ ਕੀ ਕਰ ਰਹੀ ਹੈ, ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਪਿਆਰਿਓ। ਉਹ ਇਹ ਹੈ ਕਿ ਇਹ ਸ਼ਸਤਰ ਉਹਨਾਂ ਨੇ ਆਪਣੇ ਜਵਾਈ ਜਿਹੜੇ ਹਨ ਹਜ਼ਰਤ ਅਲੀ ਨੂੰ ਦੇਣਾ ਕੀਤਾ, ਫਿਰ ਕਰਬਲਾ ਦੇ ਜੰਗ ਦੇ ਵਿੱਚ ਪਿਆਰਿਓ ਅਤੇ ਜਦੋਂ ਉਹ ਸ਼ਹੀਦ ਹੋ ਗਏ ਹਨ ਹਸਨ ਹੁਸੈਨ ਆਦਿਕ, ਅਤੇ ਜੋ ਬਹੁਤ ਵੱਡੀ ਇਹਨਾਂ ਦੀ ਕਥਾ ਆਉਂਦੀ ਹੈ ਜਿਨ੍ਹਾਂ ਦੇ ਇਹਨਾਂ ਦੇ ਜੋ ਦੋ ਫਿਰਕੇ ਬਣੇ ਸ਼ੀਆ ਅਤੇ ਸੁੰਨੀ ਜੋ ਹੋ ਗਿਆ, ਅਤੇ ਸੁੰਨੀ ਜਿਹੜੇ ਬੜੇ ਕੱਟਰ ਸ਼ੀਆ ਲੋਕ ਜਿਹੜੇ ਹਨ ਹਜ਼ਰਤ ਅਲੀ ਨੂੰ ਇਮਾਮ ਮੰਨਦੇ ਹਨ, ਸੁੰਨੀ ਲੋਕ ਉਹਨਾਂ ਨੂੰ ਆਪਣਾ ਇਮਾਮ ਨਹੀਂ ਮੰਨਦੇ। ਇਹਨਾਂ ਦੀ ਜੰਗ ਹੋਈ ਉਹ ਕਰਬਲਾ ਦੇ ਮੈਦਾਨ ਦੇ ਵਿੱਚ ਪਿਆਰੀ, ਉਹ ਜੰਗ ਦੇ ਵਿੱਚ ਜਦੋਂ ਹਜ਼ਰਤ ਅਲੀ ਜੀ ਇਹ ਹਜ਼ਰਤ ਅਲੀ ਇਹਨਾਂ ਦੇ ਦਾਮਾਦ ਵੀ ਹੋਏ ਹਨ ਮੁਹੰਮਦ ਸਾਹਿਬ ਜੀ ਦੇ, ਜਦੋਂ ਜੰਗ ਦੇ ਵਿੱਚ ਉਹ ਸ਼ਹੀਦ ਹੋ ਗਏ ਵੀਰਗਤੀ ਨੂੰ ਪ੍ਰਾਪਤ ਹੋ ਗਏ ਅਤੇ ਉਹਨਾਂ ਦੀ ਉਹ ਸ਼ਮਸ਼ੀਰ ਜਿਹੜੀ ਹੈ ਮੁਹੰਮਦ ਸਾਹਿਬ ਜੀ ਨੇ ਜੋ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਜੋ ਸਾਂਭ ਕੇ ਰੱਖੀ, ਫਿਰ ਬਾਅਦ ਦੇ ਵਿੱਚ ਉਹ ਤਲਵਾਰ ਨੂੰ ਪਿਆਰਿਓ ਉਹਨਾਂ ਨੇ ਮੱਕੇ ਮੁਨਵਰੇ ਦੇ ਵਿੱਚ ਕਾਬਾ ਸ਼ਰੀਫ ਦੇ ਵਿੱਚ ਉਹਨੂੰ ਰੱਖ ਦਿੱਤਾ ਇਤਿਹਾਸਕ ਰੂਪ ਦੇ ਵਿੱਚ ਕਿ ਭਾਈ ਇਹ ਮੁਹੰਮਦ ਸਾਹਿਬ ਜੀ ਦੀ ਤਲਵਾਰ ਹਜ਼ਰਤ ਅਲੀ ਦੇ ਕੋਲ ਗਈ, ਉੱਥੇ ਜੰਗ ਦੇ ਵਿੱਚ ਸ਼ਹੀਦ ਹੋ ਗਏ, ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ ਇਹਨੂੰ ਰੱਖਣਾ ਕੀਤਾ। ਜਿਸ ਤਰ੍ਹਾਂ ਪਿਆਰਿਓ ਆਪਣੇ ਵੀ ਤਖ਼ਤ ਸਾਹਿਬ ਦੇ ਵਿੱਚ ਬਹੁਤ ਸਾਰੇ ਸ਼ਸਤਰ ਯਾਦਗਾਰੀ ਸ਼ਸਤਰ ਹੁੰਦੇ ਹਨ ਕਿ ਜੀ ਆਹ ਫਲਾਨੀਆਂ ਨੇ ਅਰਪਣ ਕੀਤਾ, ਉਹਨਾਂ ਨੇ ਭੇਟ ਕਰਨੀ ਕੀਤੀ, ਉਹ ਉੱਥੇ ਸੀ ਪਿਆਰਿਓ। ਫਿਰ ਕੀ ਹੋਇਆ ਹੁਣ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਹੀ, ਇਹ ਬਹੁਤ ਰੋਚਕ ਗੱਲ ਹੈ, ਬਹੁਤ ਕਮਾਲ ਦਾ ਇਹ ਇਤਿਹਾਸ ਹੈ। ਜਦੋਂ ਪਿਆਰਿਓ ਇਹ ਤਾਂ ਗੱਲ ਹੋ ਗਈ ਹੈ ਮੁਹੰਮਦ ਸਾਹਿਬ ਦੀ ਗੱਲ, ਹਜ਼ਰਤ ਅਲੀ ਦੀ ਗੱਲ, ਤਕਰੀਬਨ ਗੁਰੂ ਮਹਾਰਾਜ ਜੀ ਦੇ ਵੇਲੇ ਵੀ ਜੇ ਆਪਾਂ ਕਹਿ ਸਕਦੇ ਹਾਂ 1200 ਸਾਲ ਪਹਿਲਾਂ ਦੀ ਗੱਲ ਹੋਵੇਗੀ, 1200 ਸਾਲ ਪਹਿਲੇ ਮੁਹੰਮਦ ਸਾਹਿਬ ਉਹ ਹੋਏ ਹਨ। ਫਿਰ ਕੀ ਹੋਇਆ ਪਿਆਰਿਓ, ਜਦੋਂ ਕਹਿੰਦੇ ਹਨ ਕਿ ਔਰੰਗਜ਼ੇਬ ਜਦੋਂ ਇਹ ਹੱਜ ਕਰਨ ਦੇ ਲਈ ਕਾਬੇ ਗਿਆ ਅਤੇ ਉਹਨੂੰ ਫਿਰ ਉੱਥੇ ਖਲੀਫੇ ਦਾ ਜੋ ਦਰਜਾ ਦਿੱਤਾ ਗਿਆ, ਸਰਵੋੱਚ ਦਰਜਾ ਦਿੱਤਾ ਗਿਆ, ਉਹਨੂੰ ਕਿਹਾ ਗਿਆ ਕਿ ਭਾਈ ਕਿ ਤੂੰ ਨੇ ਇਸਲਾਮ ਦਾ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਕੀਤਾ, ਬਹੁਤ ਇਸਲਾਮ ਦਾ ਪ੍ਰਚਾਰ ਤੂੰ ਨੇ ਕਰਨਾ ਕੀਤਾ, ਇਸ ਕਰਕੇ ਉਹ ਸ਼ਮਸ਼ੀਰ ਜਿਹੜੀ ਹੈ ਮੁਹੰਮਦ ਸਾਹਿਬ ਜੀ ਦੀ ਔਰੰਗਜ਼ੇਬ ਨੂੰ ਦਿੱਤੀ ਗਈ। ਔਰੰਗਜ਼ੇਬ ਜਿਹੜਾ ਉਹ ਲੈ ਕਰਕੇ ਹੁਣ ਇੱਥੇ ਆਇਆ, ਭਾਵ ਕਿ ਹਿੰਦੁਸਤਾਨ ਆਇਆ। ਜਦੋਂ ਔਰੰਗਜ਼ੇਬ ਮਰ ਗਿਆ ਤੇ ਤਖ਼ਤ ਦਾ ਵਾਰਸ ਜਿਹੜਾ ਹੈ ਬਹਾਦਰ ਸ਼ਾਹ ਬਣਿਆ, ਤੇ ਬਹਾਦਰ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੀਰਾਨ ਪੀਰ ਜਾਣ ਕਰਕੇ ਬਹੁਤ ਵੱਡਾ ਸਨਮਾਨ, ਕਿਉਂਕਿ ਇੱਕ ਪਿਆਰਿਓ ਦੁਨਿਆਵੀ ਭੇਟਾਂ ਵਾਂ ਦੁਨਿਆਵੀ ਸਨਮਾਨ ਜੇ ਦਿੰਦੇ ਨਾ ਇਹਦੀ ਉਨੀ ਕਦਰ ਉਨੀ ਕੀਮਤ ਨਹੀਂ ਹੁੰਦੀ ਹੈ। ਕੋਈ ਇਤਿਹਾਸਿਕ ਚੀਜ਼ ਜਦੋਂ ਵਿਰਾਸਤੀ ਚੀਜ਼ ਆਪਾਂ ਦਿੰਦੇ ਹਾਂ ਇਹਦੇ ਨਾਲ ਪਿਆਰਿਓ ਸਤਿਕਾਰ ਬਹੁਤ ਵੱਧ ਜਾਂਦਾ ਹੈ। ਤੇ ਬਹਾਦਰ ਸ਼ਾਹ ਦੇ ਕਹਿੰਦੇ ਮਨ ਦੇ ਵਿੱਚ ਆਇਆ ਕਿ ਮਨਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਮੈਨੂੰ ਜਿੱਤ ਪ੍ਰਾਪਤ ਹੋਈ ਹੈ, ਚਲੋ ਇਹ ਤਾਂ ਬਾਹਰੀ ਚੀਜ਼ਾਂ ਜਿਹੜੀਆਂ ਆਪਾਂ ਮੁੱਲ ਲਾ ਕਰਕੇ ਵੀ ਖਰੀਦ ਸਕਦੇ ਹਾਂ, ਖਿਲਤ ਹੋ ਗਿਆ
ਦੁੱਖ ਦੁਖੀ ਹੋ ਗਿਆ, ਕਲਗੀ ਹੋ ਗਿਆ, ਲੇਕਿਨ ਇਹ ਤਾਂ ਚੀਜ਼ਾਂ ਹੈ, ਸਤਿਕਾਰ ਹੈ, ਲੇਕਿਨ ਉਹਨਾਂ ਇਹ ਮੁਆਇਨਾ ਨਹੀਂ ਰੱਖੇਗੀ। ਮੈਂ ਵਿਸ਼ੇਸ਼ ਕਰਕੇ ਉਹਦੇ ਸ੍ਰੀ ਸਾਹਿਬ ਮੁਹੰਮਦ ਸਾਹਿਬ ਜੀ ਦੀ, ਹਜ਼ਰਤ ਅਲੀ ਜੀ ਦੀ ਇਹਨਾਂ ਨੂੰ ਭੇਟ ਕਰਾਂਗਾ ਤੇ ਬਹੁਤ ਮਹਾਰਾਜ ਜੀ ਦਾ ਸਨਮਾਨ ਹੋਵੇਗਾ। ਕਹਿੰਦੇ ਪਿਆਰਿਓ, ਇਸ ਤਰ੍ਹਾਂ ਮਨ ਵਿੱਚ ਜਾਣ ਕਰਕੇ ਬਹਾਦਰ ਸ਼ਾਹ ਨੇ ਉਹ ਸ਼ਮਸ਼ੀਰ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਪਣ ਕਰਨਾ ਕੀਤਾ, ਭੇਟ ਚੜਾਉਣਾ ਕੀਤਾ। ਫਿਰ ਬਾਅਦ ਦੇ ਵਿੱਚ ਪਿਆਰਿਓ ਉਹ ਕਿਹਾ ਜਾਂਦਾ ਕਿ ਉਹ ਜਿਹੜੇ ਅੰਗਰੇਜ਼ਾਂ ਦੇ ਵੇਲੇ ਸਾਰੇ ਸ਼ਸਤਰ ਖੋ ਕਰਕੇ ਉਹ ਇੰਗਲੈਂਡ ਲੈ ਕਰਕੇ ਚੱਲ ਗਏ, ਗਿਆਨੀ ਜੈਲ ਸਿੰਘ ਜੀ ਹੋ ਗਿਆ ਅਤੇ ਉਹਨਾਂ ਤੋਂ ਪਹਿਲੇ ਲਾਲ ਬਹਾਦੁਰ ਸ਼ਾਸਤਰੀ ਆਦਿਕ, ਉਹਨਾਂ ਦੇ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਬਹੁਤ ਸਾਂਝੇ ਯਤਨ ਕਰਕੇ ਉਹ ਸ਼ਸਤਰਾਂ ਨੂੰ ਫਿਰ ਤੋਂ ਪਿਆਰੀ ਉਹ ਵਿਲਾਇਤ ਤੋਂ ਅਤੇ ਇੰਗਲੈਂਡ ਤੋਂ ਉੱਥੋਂ ਉਹ ਸ਼ਸਤਰ ਜਿਹੜੇ ਹਨ ਇੱਥੇ ਮੰਗਵਾਏ ਹਿੰਦੁਸਤਾਨ ਦੇ ਵਿੱਚ। ਉਹ ਜਦੋਂ ਸ਼ਸਤਰ ਆਏ ਫਿਰ ਕੁਛ ਸ਼ਸਤਰ ਉਹਨਾਂ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਅਤੇ ਕੁਛ ਸ਼ਸਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿੱਚ ਉਹਨਾਂ ਨੇ ਉਹ ਜਮ੍ਹਾਂ ਕਰਾਉਣੇ ਕੀਤੇ। ਜੇ ਸ਼ਸਤਰ ਦੇ ਅੱਜ ਵੀ ਪਿਆਰਿਓ ਆਪਾਂ ਉੱਥੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਵਿੱਚ ਦਰਸ਼ਨ ਦੀਦਾਰੇ ਕਰਦੇ ਹਾਂ, ਸ਼ਰਧਾ ਅਰਪਣ ਕਰਦੇ ਹਾਂ। ਇਹ ਔਰ ਇੱਕ ਮੈਂ ਬੇਨਤੀ ਕਰਾਂ ਪਿਆਰਿਓ, ਕਈ ਜਿਹੜੇ ਕੱਟੜ ਮੁਸਲਮਾਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਜੀ ਇਹ ਸਾਡੇ ਸ਼ਸਤਰ ਵਿਰਾਸਤੀ ਸ਼ਸਤਰ ਹਨ, ਕਹਿੰਦੇ ਉਹਨਾਂ ਨੇ ਮੰਗ ਵੀ ਕੀਤੀ, ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਦੇ ਦਿੱਤੇ ਜਾਣ, ਅਤੇ ਸਿੰਘਾਂ ਨੇ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਸ ਵੇਲੇ ਦੇ ਜਿਹੜੇ ਹਨ ਜਥੇਦਾਰ ਪ੍ਰਬੰਧਕ ਜਿਹੜੇ ਸਨ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਥੋੜ੍ਹੀ ਦੇ ਸਕਦੇ ਹਾਂ, ਕੋਈ ਚੀਜ਼ ਜਿਹਨੂੰ ਪ੍ਰਾਪਤ ਹੋ ਜਾਵੇ ਉਹ ਉਹਦੀ ਬਣ ਜਾਂਦੀ ਹੈ। ਹੁਣ ਸਰੋਪਾ ਜਿਹੜਾ ਹੈ ਬੇਸ਼ੱਕ ਉਹ ਮੇਰਾ, ਮੈਂ ਖਰੀਦ ਕੇ ਲੈ ਕੇ ਆਵਾਂ, ਲੇਕਿਨ ਜਿਹਨੂੰ ਮੈਂ ਸਰੋਪਾ ਦੇ ਦਿੱਤਾ ਸਰੋਪਾ ਫਿਰ ਮੇਰਾ ਨਹੀਂ ਰਹਿ ਜਾਂਦਾ, ਉਹਦਾ ਬਣ ਜਾਂਦਾ ਹੈ। ਅਤੇ ਇਸ ਤਰ੍ਹਾਂ ਹੀ ਕਿ ਭਾਈ ਇਹ ਬਹਾਦਰ ਸ਼ਾਹ ਨੇ ਦਿੱਤਾ, ਅਸੀਂ ਥੋੜ੍ਹੀ ਮੰਗਿਆ, ਉਹਨੇ ਦਿੱਤਾ ਤਾਂ ਇਹ ਸਾਡੇ ਕੋਲ ਆਇਆ, ਅਸੀਂ ਦੇ ਨਹੀਂ ਸਕਦੇ ਹਾਂ। ਇਹ ਵੀ ਸੁਣੀ ਤਾਂ ਪਿਆਰੇ ਆ, ਫਿਰ ਕੱਟੜ ਲੋਕ ਜਿਹੜੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪਿਆਰ ਨਾਲ ਨਹੀਂ ਦਿੰਦੇ ਅਸੀਂ ਜ਼ਬਰਦਸਤੀ ਇਹਨੂੰ ਲੈ ਕੇ ਜਾਵਾਂਗੇ। ਉਹ ਤੋਂ ਬਾਅਦ ਚਲੋ ਅੱਜ ਦਾ ਤਾਂ ਮੈਨੂੰ ਪਤਾ ਨਹੀਂ, ਲੇਕਿਨ ਖੁਦ ਵੇਖਿਆ ਕੁਝ ਸਾਲ ਪਹਿਲਾਂ ਤੱਕ ਪਿਆਰਿਓ, ਅਤੇ ਇੱਕ ਗਨਮੈਨ ਜਿਹੜਾ ਹਰ ਵੇਲੇ ਉੱਥੇ ਅਤੇ ਤਖ਼ਤ ਸਾਹਿਬ ਜੀ ਦੇ ਵਿੱਚ ਮੌਜੂਦ ਰਹਿੰਦਾ ਸੀ, ਕਿਉਂਕਿ ਕੁਛ ਲੋਕਾਂ ਨੇ ਇਹ ਧਮਕੀਆਂ ਵੀ ਦਿੱਤੀਆਂ ਕਿ ਅਸੀਂ ਇਹ ਸ਼ਸਤਰ ਤੁਹਾਡੇ ਤਖ਼ਤ ਤੋਂ ਖੋ ਕੇ ਲੈ ਕੇ ਜਾਵਾਂਗੇ। ਸੋ ਇਸ ਤਰ੍ਹਾਂ ਇਹ ਬਹੁਤ ਵੱਡਾ ਇਤਿਹਾਸ ਹੈ ਪਿਆਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹਦੇ ਕੋਲ ਗਏ ਅਤੇ ਇਹਨੇ ਫਿਰ ਬਹੁਤ ਇਹ ਬੇਸ਼ਕੀਮਤੀ ਵਸਤੂ ਜੋ ਹੈ ਮਹਾਰਾਜ ਜੀ ਦੇ ਅੱਗੇ ਅਰਪਣ ਕਰਨਾ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਆਉਣ ਵਾਲੀ ਅਗਲੀ ਕਥਾ ਜਿਹੜੀ ਹੈ ਉਹ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਹਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰ

0: ਨਿਕਟ ਪੌਰ ਸਾਹਿਬ ਸਿੰਘ ਖਰਿਓ।
1: ਸਾਧ ਸੰਗਤ ਜੀ, ਜਦੋਂ ਇਹ ਵਸਤੂਆਂ ਤੁਖਤੁਖੀ ਹੋ ਗਿਆ, ਖਿਲਤ ਹੋ ਗਿਆ, ਖਿਲਤ ਪਿਆਰਿਓ, ਉਹ ਇੱਕ ਵੱਡਾ ਸਾਰਾ ਚੋਲਾ ਹੁੰਦਾ, ਜਿਸ ਤਰ੍ਹਾਂ ਤਖ਼ਤ ਹਜ਼ੂਰ ਸਾਹਿਬ ਦੇ ਵਿੱਚ ਵੀ ਪਿਆਰਿਓ ਉਹ ਖਿਲਤ ਜਿਹੜਾ ਹੈ, ਭਾਵ ਕਿ ਕਈ ਵਾਰੀ ਆਪਾਂ ਵੇਖਦੇ ਹਾਂ ਵਿਸ਼ੇਸ਼ ਜਿਹਦਾ ਸਨਮਾਨ ਕੀਤਾ ਜਾਂਦਾ, ਵੱਡਾ ਸਾਰਾ ਚੋਲਾ ਜਿਹੜਾ ਪਵਾਇਆ ਜਾਂਦਾ, ਇਹ ਖਿਲਤ ਹੋ ਗਿਆ, ਤੁਖਤੁਖੀ ਹੋ ਗਿਆ, ਉਹ ਸ਼ਸਤਰ ਆਦਿਕ ਹੋ ਗਿਆ, ਕਲਗੀ, ਔਰ ਵੀ ਬਹੁਤ ਸਾਰੀਆਂ ਵਸਤੂਆਂ ਭੇਟਾ ਰੱਖ ਕਰਕੇ ਉਹਨੇ ਸਤਿਗੁਰੂ ਮਹਾਰਾਜ ਜੀ ਦਾ ਸਨਮਾਨ ਕਰਨਾ ਕੀਤਾ। ਤੇ ਉਸ ਵੇਲੇ ਪਿਆਰਿਓ ਇਹ ਵੀ ਮਰਿਆਦਾ ਹੋਇਆ ਕਰਦੀ ਸੀ ਕਿ ਬਾਦਸ਼ਾਹ ਪਿਆਰਿਓ ਜਦੋਂ ਕਿਹਨੂੰ ਇਹ ਸਨਮਾਨ ਦਿੰਦਾ ਨਾ, ਉਹ ਅੱਗੇ ਉਹਦੇ ਅਰਪਣ ਕਰਦੇ ਹਨ, ਉਹਨੂੰ ਰੱਖਿਆ ਜਾਂਦਾ ਤੇ ਉਹਦੇ ਅੱਗੇ ਪਿਆਰਿਓ ਸਨਮਾਨ ਸਵੀਕਾਰ ਕੀਤਾ ਜਾਂਦਾ ਤੇ ਉਹਨੂੰ ਆਪ ਚੱਕਣਾ ਪੈਂਦਾ। ਜੇ ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਹੋਵੇ, ਉਹ ਸਨਮਾਨ ਉਹਨੂੰ ਆਪ ਚੱਕ ਕਰਕੇ ਬਾਹਰ ਲੈ ਕੇ ਜਾਣਾ ਪੈਂਦਾ। ਲੇਕਿਨ ਜਿਹੜੇ ਵਿਸ਼ੇਸ਼ ਹੁੰਦੇ, ਅਤੀ ਸਤਿਕਾਰਯੋਗ ਜਿਹੜੇ ਹੁੰਦੇ ਨਾ ਪਿਆਰਿਓ, ਉਹ ਵਿਅਕਤੀ ਜਿਹੜੇ ਹਨ ਉਹ ਸਨਮਾਨ ਪ੍ਰਾਪਤ ਕਰਕੇ ਉਹ ਆਪਣੇ ਨਾਲ ਦੇ ਸੇਵਾਦਾਰਾਂ ਨੂੰ ਉਹ ਦੇ ਸਕਦੇ, ਲੇਕਿਨ ਉਹ ਅਤੀ ਸਤਿਕਾਰਯੋਗ ਬਾਦਸ਼ਾਹ ਜਿਹਨੂੰ ਬਹੁਤ ਮੰਨਦਾ, ਬਹੁਤ ਸਤਿਕਾਰ ਜਾਂ ਜਿਹੜੇ ਉਹਦੇ ਸਮਕਕਸ਼ੀ ਹੁੰਦੇ ਹਨ, ਉਹਨਾਂ ਨੂੰ ਹੀ ਇਹ ਰੁਤਬੇ ਪ੍ਰਾਪਤ ਹੁੰਦੇ। ਨਹੀਂ ਤਾਂ ਪਿਆਰੇ ਬਾਦਸ਼ਾਹ ਦੀ ਤੌਹੀਨ ਮੰਨੀ ਜਾਂਦੀ ਹੈ ਕਿ ਬਾਦਸ਼ਾਹ ਨੇ ਸਤਿਕਾਰ ਦਿੱਤਾ ਤੇ ਤੁਸੀਂ ਸੇਵਾਦਾਰਾਂ ਨੂੰ ਤੁਰੰਤ ਦੇ ਦਿੱਤਾ ਤੇ ਉਹ ਲੈ ਕੇ ਗਏ, ਇਹ ਨਹੀਂ ਹੋ ਸਕਦਾ। ਉਹਦੇ ਦਰਬਾਰ ਦੇ ਵਿੱਚੋਂ ਉਹਨੂੰ ਉਸ ਤਰ੍ਹਾਂ ਹੀ ਸਤਿਕਾਰ ਦੇ ਨਾਲ ਲੈ ਕੇ ਜਾਣਾ ਪੈਂਦਾ। ਲੇਕਿਨ ਦੇਖੋ ਹੁਣ ਇੱਥੇ ਇਹ ਜੋ ਆਪਾਂ ਇਹ ਬਚਨ ਪੜ੍ਹਦੇ ਹਾਂ, ਇਹਦੇ ਨਾਲ ਪਤਾ ਲੱਗਦਾ ਕਿ ਸਤਿਗੁਰੂ ਮਹਾਰਾਜ ਜੀ ਦਾ ਉਹ ਸਨਮਾਨ ਉਹਨੇ ਕਿੰਨਾ ਜ਼ਿਆਦਾ ਕਰਨਾ ਕੀਤਾ। ਮਹਾਰਾਜ ਜੀ ਦੇ ਅੱਗੇ ਭੇਟਾਵਾਂ ਰੱਖ ਦਿੱਤੀਆਂ, ਗੁਰੂ ਮਹਾਰਾਜ ਜੀ ਨੇ ਉਹਨੂੰ ਅੰਗੀਕਾਰ ਕਰ ਲਿਆ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਪਿਆਰਿਓ ਉਹ ਵਸਤੂਆਂ ਨੂੰ ਚੁੱਕ ਕਰਕੇ ਬਾਹਰ ਲੈ ਕੇ ਨਹੀਂ ਆਏ। ਗੁਰੂ ਮਹਾਰਾਜ ਜੀ ਨੇ ਫਿਰ ਭਾਈ ਦਇਆ ਸਿੰਘ ਜੀ ਦੇ ਤਾਈਂ ਅੱਖਾਂ ਦਾ ਇਸ਼ਾਰਾ ਕਰਨਾ ਕੀਤਾ।
0: ਸਤਿਗੁਰੂ ਆਵਾਹਨ ਕਰਿਓ।
1: ਸਤਿਗੁਰੂ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਜੀ ਜਿਹੜੇ ਹਨ ਉਹਨਾਂ ਦਾ ਆਵਾਹਨ ਕਰਨਾ ਕੀਤਾ, ਉਹਨਾਂ ਨੂੰ ਬੁਲਾਉਣਾ ਕੀਤਾ,
0: ਇਸ਼ਾਰਤ ਦੇ ਸਮਝਾਇਓ
1: ਤੇ ਨਾਲ ਅੱਖਾਂ ਦੇ ਇਸ਼ਾਰੇ ਦੇ ਨਾਲ ਪਿਆਰਿਓ ਉਹ ਉਹਨਾਂ ਨੂੰ ਸਮਝਾਇਆ ਕਿ ਭਾਈ ਆ ਵਸਤੂਆਂ ਇਹ ਬਾਦਸ਼ਾਹ ਨੇ ਜੋ ਭੇਟ ਅਰਪਣ ਕਰਨੀ ਕੀਤੀ ਤੇ ਇਹ ਭਾਈ ਤੁਸੀਂ ਆਪ ਇਹਨੂੰ ਸਾਂਭਣਾ ਕਰੋ। ਜੋ ਦਾਸ ਨੇ ਬੇਨਤੀ ਕੀਤੀ ਨਾ ਪਿਆਰਿਓ, ਇਹ ਮਰਿਆਦਾ ਹੋਇਆ ਕਰਦੀ ਕਿ ਭਾਈ ਬਾਦਸ਼ਾਹ ਜੀ ਨੂੰ ਦਵੇ ਉਹ ਵਸਤੂਆਂ ਲੈ ਕਰਕੇ ਉਹ ਆਪ ਚੁੱਕ ਕਰਕੇ ਆਉਂਦਾ। ਲੇਕਿਨ ਅਤੀ ਸਤਿਕਾਰਯੋਗ ਜਿਹੜਾ ਉਹ ਆਪਣੇ ਸੇਵਕਾਂ ਤੋਂ ਚੁਕਾ ਸਕਦਾ। ਇਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੀ ਸਨਮਾਨਯੋਗ, ਅਤੀ ਸਤਿਕਾਰਯੋਗ ਹਨ। ਇਸ ਕਰਕੇ ਮਹਾਰਾਜ ਜੀ ਨੇ ਇਹਨੂੰ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਕਹਿ ਦਿੱਤਾ ਤੇ ਭਾਈ ਸਾਹਿਬ ਜੀ ਅੱਗੇ ਆ ਗਏ। ਜੋ ਬਾਦਸ਼ਾਹ ਨੇ ਖਿਲਤ ਆਦਿਕ ਜੋ ਤੁਖਤੁਖੀ ਆਦਿਕ ਦੇਣੀ ਕੀਤੀ ਨਾ, ਉਹਨੂੰ ਉਹਨਾਂ ਨੇ ਆਪ ਚੁੱਕਣਾ ਕੀਤਾ। ਨਾਲ ਇਹ ਪੇਟੀ ਹੋ ਗਿਆ, ਕਲਗੀ ਜਿਗਾ ਜੋ ਹੈ ਤੇ ਉਹ ਤੋਂ ਬਾਅਦ ਤੁਖਤੁਖੀ ਜਿਹੜੀ ਹੈ ਉਹ ਵੀ ਭਾਈ ਦਇਆ ਸਿੰਘ ਸਾਹਿਬ ਜੀ ਨੇ ਚੁੱਕਣਾ ਕੀਤਾ।
0: ਖੁਸ਼ੀ ਕਰੇ ਗੁਰ ਬਾਹਰ ਆਏ।
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਿਆਰਿਓ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਕਰਨੀ ਕੀਤੀ, ਬਾਹਰ ਆਏ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਪਿੱਛੇ ਪਿੱਛੇ ਭਾਈ ਸਾਹਿਬ ਸਿੰਘ ਸਾਹਿਬ ਜੀ ਜਿਹੜੇ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਆ ਰਹੇ ਹਨ। ਇਹਦਾ ਹਵਾਲਾ ਜਿਹੜਾ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਦੇਖੋ, ਇਹ ਚੀਜ਼ਾਂ ਦਾ ਹਵਾਲਾ, ਕਈਆਂ ਨੇ ਇੱਥੇ ਕੁਛ ਗਲਤ ਇਤਿਹਾਸ ਵੀ ਬਿਆਨ ਕਰਨਾ ਕੀਤਾ। ਸਭ ਤੋਂ ਪੁਰਾਤਨ ਜਿਹੜਾ ਇਤਿਹਾਸਕ ਸੋਮਾ ਜਿਹੜਾ ਹੈ ਤੇ ਗੁਰੂ ਸ਼ੋਭਾ ਜੋ ਹੈ ਗ੍ਰੰਥ, ਜੋ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਕਵੀ ਜੋ ਹੋਏ, ਕਵੀ ਸੈਨਾਪਤ ਜਿਨ੍ਹਾਂ ਦਾ ਨਾਮ ਹੈ, ਉਹਨਾਂ ਨੇ ਆਗਰੇ ਦਾ ਵਾਕਿਆਤ ਪਿਆਰਿਓ, ਉਹਨਾਂ ਨੇ ਇੰਜ ਬਚਨ ਕਰਨਾ ਕੀਤਾ, ਕਲਗੀ ਔਰ ਤੁਖਤੁਖੀ ਆਨੀ ਖਿਲਤ ਏਕ ਸ਼ਾਹ ਸਨਮਾਨੀ, ਸ਼ਾਹ ਪ੍ਰਭੂ ਕਉ ਭੇਟ ਚੜਾਈ, ਖੁਸ਼ੀ ਕਰੋ ਤੁਮ ਸੋ ਬਨ ਆਈ, ਤਾਹੇ ਸਮੇ ਪ੍ਰਭ ਨੇ ਫੁਰਮਾਇਓ, ਅੰਦਰ ਸ਼ਾਹ ਪੈ ਸਿੰਘ ਬੁਲਾਇਓ, ਬਸਤਰ ਤਾਹੇ ਪਾਸ ਉਠਵਾਏ, ਵਿਦਾ ਪਏ ਪ੍ਰਭ ਡੇਰੇ ਆਏ। ਕਿ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਦੇ ਉੱਤੇ ਖੁਸ਼ੀ ਕੀਤੀ, ਉਹਨੂੰ ਆਸ਼ੀਰਵਾਦ ਦਿੱਤਾ। ਜੋ ਮੈਂ ਬੇਨਤੀ ਕੀਤੀ ਨਾ ਸਾਧ ਸੰਗਤ ਜੀ, ਇਹ ਵਸਤੂਆਂ ਤੇ ਉਹਨੂੰ ਆਪ ਚੁੱਕਣੀਆਂ ਪੈਂਦੀਆਂ, ਲੇਕਿਨ ਗੁਰੂ ਮਹਾਰਾਜ ਜੀ ਨੇ ਨਹੀਂ ਚੁੱਕਿਆ, ਭਾਈ ਸਾਹਿਬ ਸਿੰਘ ਜੀ ਜੋ ਮਹਾਰਾਜ ਜੀ ਦੇ ਨਾਲ ਗਏ ਹਨ, ਭਾਈ ਦਇਆ ਸਿੰਘ ਜੀ ਜੋ ਸਤਿਗੁਰੂ ਮਹਾਰਾਜ ਜੀ ਦੇ ਨਾਲ ਗਏ, ਉਹਨਾਂ ਨੇ ਸਾਧ ਸੰਗਤ ਜੀ ਇਹ ਵਸਤੂਆਂ ਜਿਹੜੀਆਂ ਉਹਨੂੰ ਚੁੱਕਣਾ
0: ਕੀਤਾ।
1: ਸਤਿਗੁਰੂ ਮਹਾਰਾਜ ਜੀ ਫਿਰ ਪਿਆਰਿਓ ਬਾਹਰ ਆਏ, ਆਪਣੇ ਘੋੜਿਆਂ ਦੇ ਉੱਤੇ ਸਵਾਰ ਹੋ ਕਰਕੇ ਨਿਕਲ ਗਏ।
0: ਮਿਲੇ ਸਿੰਘ ਹੈ ਚੜੇ ਸੰਭਾਲੇ।
1: ਫਿਰ ਉਹ ਤੋਂ ਬਾਅਦ ਜਿੱਥੋਂ ਪਿਆਰਿਓ ਉਹਦਾ ਕਿਲਾ ਜਿਹੜਾ ਹੈ ਤੇ ਵਿਸ਼ੇਸ਼ ਕਿਲਾ ਆਰੰਭ ਹੋਣ ਦਾ, ਉੱਥੋਂ ਮਹਾਰਾਜ ਜੀ ਘੋੜੇ ਦੇ ਚੜ ਕੇ ਬਾਹਰ ਆਏ। ਫਿਰ ਬਾਹਰਲਾ ਜਿਹੜਾ ਗੇਟ ਜਿਹੜਾ ਸਭ ਤੋਂ ਬਾਹਰਲਾ, ਉੱਥੇ ਗੁਰੂ ਕੇ ਸਿੰਘ ਜਿਹੜੇ ਹਨ ਸਨੱਧ ਬੱਧ ਤਿਆਰ ਪਰ ਤਿਆਰ ਜਿਹੜੇ ਖੜੋਤੇ ਹੋਏ ਹਨ। ਸਤਿਗੁਰੂ ਮਹਾਰਾਜ ਉਸ ਪਾਸੇ ਆਏ ਹਨ। ਉਹ ਕੀ ਤੱਕਦੇ ਬੜੇ ਪਿਆਰ ਦੇ ਨਾਲ ਘੋੜੇ ਦੇ ਉੱਤੇ ਚੜ ਕਰਕੇ ਨੀਲੇ ਸ਼ਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ। ਉਹ ਤੋਂ ਬਾਅਦ ਪਿਆਰਿਓ ਫਿਰ ਇਹ ਸਾਰਾ ਜਥਾ ਜਿਹੜਾ ਹੈ ਉੱਥੇ ਬਹੁਤ ਵੱਡਾ ਜਿੱਥੇ ਬਾਗ ਬਗੀਚਾ ਲੱਗਿਆ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਫਿਰ ਵੱਡਾ ਸੋਹਣਾ ਬਾਗ ਵੇਖ ਕਰਕੇ ਉੱਥੇ ਉਤਾਰਾ ਕੀਤਾ। ਜਿੱਥੇ ਪਿਆਰਿਓ ਮਾਲੀ ਬਹੁਤ ਸੁਚੱਜੇ ਢੰਗ ਦੇ ਨਾਲ ਜਿਹਨੇ ਬਹੁਤ ਵਧੀਆ ਇਸ ਬਗੀਚੇ ਨੂੰ ਸਾਹਮਣੇ

0: ਮਤਲਬ ਕੇਲੇ ਦਾ ਦਰਖਤ ਜਿਹੜਾ ਹੈ ਕੱਠਲ ਹੋ ਗਿਆ
1: ਅੰਜੀਰ
0: ਦੇ ਦਰਖਤ ਹੋ ਗਿਆ ਤੂਤੀਆਂ ਜਿਹੜੀਆਂ ਹੁੰਦੀਆਂ ਉਹਦੇ ਦਰਖਤ ਹਨ
1: ਨਾਲ ਕੇਲ ਕੀ ਪੀਰ
0: ਤੇ ਨਾਲ ਚੰਪਕ ਹੋ ਗਿਆ ਨਾਰੀਅਲ ਦੇ

0: ਭਗਤ ਨਿਤ ਜਲ
1: ਸੋ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਕਿਆਰੀਆਂ ਲਾਈਆਂ ਗਈਆਂ ਬਗੀਚੀ ਦੇ ਵਿੱਚ, ਇੱਕ ਪਾਸੇ ਫਲਦਾਰ ਦਰਖਤ ਜਿਹੜੇ ਹਨ ਉਹਨਾਂ ਦਾ ਵਾੜਾ ਹੈ, ਇੱਕ ਪਾਸੇ ਪਿਆਰਿਓ ਫੁੱਲਦਾਰ ਜਿਹੜੇ ਬੂਟੇ ਜਿਹੜੇ ਹਨ ਉਹਨਾਂ ਦਾ ਵਾੜਾ, ਉਹਨਾਂ ਦਾ ਬਗੀਚਾ।
0: ਸੁਤਾ ਤੀਰ ਪਰ
1: ਸੋਹਾ, ਸੂਰਜ ਸੁਤਾ ਭਾਵ ਕੇ ਆ ਵੀ ਜਿਹੜਾ ਆਗਰਾ ਵੀ ਜਿਹੜਾ ਨਾ ਪਿਆਰਿਓ, ਸੂਰਜ ਸੁਤਾ ਦਾ ਮਤਲਬ ਕਿ ਯਮੁਨਾ ਦੇ ਕੰਡੇ, ਯਮੁਨਾ ਦੇ ਕਿਨਾਰੇ ਇਹ ਪੁਰਾਣਾ ਸ਼ਹਿਰ ਜਿਹੜਾ ਵਸ ਰਿਹਾ, ਤੇ ਇਹਦੇ ਕੰਡੇ ਹੀ ਪਿਆਰਿਓ ਜਿਹੜਾ ਤਾਜ ਮਹਿਲ ਹੋ ਗਿਆ, ਤੇ ਇਹਦੇ ਨਾਲ ਨਾਲ ਔਰ ਉੱਥੇ ਜਿਹੜਾ ਸ਼ਾਹਜਹਾਂ ਦਾ ਕਿਲਾ ਆਦਿਕ, ਇਹ ਸਾਰੇ ਇਲਾਕੇ

0: ਅਤ ਸੁਗਤ ਤੇ ਸਗਨ ਰਮਣੀਕ ਛਾਇਆ ਹੈ ਦਰਖਤਾਂ ਦੀ। ਜਿਹੜਾ ਵੀ ਇੱਥੇ ਆਉਂਦਾ ਨਾ ਪਿਆਰਿਓ, ਉਹਦਾ ਮਨ ਇਕਦਮ ਗਦਗਦ ਹੋ ਜਾਂਦਾ ਪ੍ਰਕਿਰਤੀ ਦੇ ਵਿੱਚ। ਪਿਆਰਿਓ ਜਦੋਂ ਰਹਿੰਦੇ ਨਾ ਤੇ ਮਨ ਖੁਦ ਬ ਖੁਦ ਪਿਆਰਿਓ ਖੇੜੇ ਦੇ ਵਿੱਚ ਆ ਜਾਂਦਾ ਹੈ। ਤੇ ਆਪ ਦੇਖੋ ਕਵੀ ਰਾਜ ਜੀ ਨੇ ਬਚਨ ਕੀਤਾ, ਮੈਂ ਵੀ ਬੇਨਤੀ ਕਰਾਂ ਪਿਆਰਿਓ। ਆਪ ਪਾਤਸ਼ਾਹ ਜੀ ਨੇ ਕਿਹਾ, ਕੁਦਰਤ ਕਰਕੇ ਵਸਿਆ ਸੋਏ, ਬਲਹਾਰੀ ਕੁਦਰਤ ਵਸਿਆ। ਜੇ ਪਿਆਰਿਓ ਨਿਰੋਲ ਪਰਮਾਤਮਾ ਦੇ, ਨਿਰਗੁਣ ਪਰਮਾਤਮਾ ਦੇ ਇਹ ਕਰਨੇ ਨਾ ਤੇ ਦਰਸ਼ਨ ਕਰਨੇ, ਉਹਦਾ ਆਨੰਦ ਲੈਣਾ, ਤੇ ਕੁਦਰਤ ਦੇ ਨਾਲ ਸਾਨੂੰ ਜੁੜਨਾ ਪਵੇਗਾ। ਤੇ ਖੁਦ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਵਾਰੀ ਆਪਾਂ ਵੇਖਦੇ ਹਾਂ, ਕਈ ਵਾਰੀ ਸਟ੍ਰੈਸ ਹੋ ਜਾਂਦਾ, ਮਨ ਦੇ ਵਿੱਚ ਬਹੁਤ ਹੀਨ ਭਾਵਨਾ ਆ ਜਾਂਦੀ ਹੈ, ਬੰਦੇ ਡਿਪਰੈਸ਼ਨ ਵਿੱਚ ਚੱਲ ਜਾਂਦੇ, ਬਹੁਤ ਪਿਆਰਿਓ ਗਮਗੀਨ ਉਦਾਸੀਆਂ ਆ ਜਾਂਦੀਆਂ। ਅੱਜ ਦੇ ਸਿਆਣੇ ਵਿਅਕਤੀ ਮਨੋਵਿਗਿਆਨਿਕ ਵੀ ਪਿਆਰਿਓ ਇਹੀ ਬੋਲਦੇ ਹਨ ਕਿ ਕੋਈ ਸਟ੍ਰੈਸ ਹੋ ਜਾਵੇ, ਡਿਪਰੈਸ਼ਨ ਦੇ ਵਿੱਚ ਹੋ, ਤੇ ਫਿਰ ਇਸ ਤਰ੍ਹਾਂ ਦੇ ਕੁਦਰਤੀ ਸੋਮੇ ਜਿਹੜੇ ਹਨ ਉੱਥੇ ਜਾ ਕਰਕੇ ਆਪਣਾ ਸਮਾਂ ਬਤੀਤ ਕਰਨਾ ਕਰੋ। ਵਧੀਆ ਜਿੱਥੇ ਦਰਖਤ ਲੱਗੇ ਹੋਏ ਹੁੰਦੇ ਹਨ, ਵਧੀਆ ਜਿੱਥੇ ਬਾਗ ਬਗੀਚੇ ਹੁੰਦੇ, ਖੇਤੀ ਜੰਗਲ ਆਦਿਕ, ਜਦੋਂ ਆਪਾਂ ਕੁਛ ਸਮਾਂ ਉੱਥੇ ਵਿਚਰ ਕੇ ਆਉਂਦੇ ਨਾ ਪਿਆਰਿਓ, ਖੁਦ ਬ ਖੁਦ ਵਿਕਾਸ ਖੇੜਾ ਜਿਹੜਾ ਮਨ ਦੇ ਵਿੱਚ ਪੈਦਾ ਹੁੰਦਾ ਉਹ ਦਰਖਤਾਂ ਨੂੰ, ਉਹਨਾਂ ਫੁੱਲਾਂ ਨੂੰ। ਯਾਦ ਰੱਖੋ ਪਿਆਰਿਓ, ਜੋ ਆਪਾਂ ਬਾਹਰ ਵੇਖਦੇ ਹਾਂ ਉਸ ਤਰ੍ਹਾਂ ਦਾ ਹੀ ਭਾਵ ਸਾਡੇ ਅੰਦਰ ਪੈਦਾ ਹੁੰਦਾ। ਕਦੇ ਪਿਆਰਿਓ ਜਿੱਥੇ ਫੁੱਲਾਂ ਦੀਆਂ ਵਾੜੀਆਂ ਹੁੰਦੀਆਂ, ਜਿੱਥੇ ਬਹੁਤ ਤਰ੍ਹਾਂ ਦੇ ਫੁੱਲ ਖਿੜੇ ਹੋਏ ਹੁੰਦੇ ਨਾ, ਇਹ ਤੁਸੀਂ ਤਜੁਰਬਾ ਕਰਕੇ ਦੇਖੋ, ਤੁਸੀਂ ਐਨ ਸ਼ਾਂਤ ਭਾਵਨਾ ਦੇ ਨਾਲ, ਤੁਸੀਂ ਬਹੁਤ ਪਰੇਸ਼ਾਨ ਹੋ, ਬੜੇ ਗਮਗੀਨ ਹੋ, ਤੇ ਤੁਸੀਂ ਜਾਓ ਜਾ ਕਰਕੇ ਫੁੱਲਦਾਰ ਦਰਖਤ ਜਿਹੜੇ ਹਨ ਤੇ ਉਹਨਾਂ ਦੇ ਕੋਲ ਜਾ ਕਰਕੇ ਉਹਨਾਂ ਦਾ ਵਿਕਾਸ, ਉਹਨਾਂ ਦਾ ਖੇੜਾਪਨ ਜਦੋਂ ਪਿਆਰਿਓ ਇਕਾਗਰਤਾ ਦੇ ਨਾਲ ਵੇਖੋਗੇ, ਤੇ ਯਾਦ ਰੱਖੋ ਖੁਦ ਬ ਖੁਦ ਤੁਹਾਡੇ ਅੰਦਰ ਵਿਕਾਸ, ਤੁਹਾਡੇ ਅੰਦਰ ਦਾ ਖੇੜਾਪਣਾ ਉਹ ਜਿਹੜਾ ਪ੍ਰਗਟ ਹੋ ਜਾਵੇਗਾ, ਅੰਦਰ ਦਾ ਖੇੜਾ ਆ ਜਾਵੇਗਾ, ਬੰਦੇ ਖਿੜ ਜਾਂਦੇ ਹਨ। ਇਸ ਕਰਕੇ ਪਿਆਰਿਓ ਤੇ ਕਈ ਲੋਕ ਜਿਹੜੇ ਨਾ ਇਹ ਪ੍ਰਕਿਰਤੀ ਦੇ ਨਾਲ ਜੁੜਦੇ, ਚਲੋ ਸ਼ਹਿਰਾਂ ਦੇ ਵਿੱਚ ਵੀ ਚਲੋ ਉਹ ਮੌਕਾ ਨਹੀਂ ਮਿਲਦਾ, ਫਿਰ ਵੀ ਬਾਗ ਬਗੀਚੇ ਜਿੱਥੇ ਹੁੰਦੇ ਤੇ ਕਦੇ ਉਹਨਾਂ ਥਾਵਾਂ ਤੇ ਜਾਓ, ਰਮਣੀਕ ਅਸਥਾਨਾਂ ਤੇ ਜਾਓ, ਮਨ ਸ਼ਾਂਤ ਹੋ ਜਾਂਦਾ ਹੈ। ਹੁਣ ਕਵੀ ਰਾਜੀ ਆਪ ਬਚਨ ਕਰਦੇ, ਇੰਨਾ ਸੋਹਣਾ ਬਗੀਚਾ ਬਾਗ ਉੱਥੇ ਲਾਇਆ ਗਿਆ, ਕੋਈ ਦੁਖੀ ਬੰਦਾ ਵੀ ਜਦੋਂ ਚੱਲ ਜਾਵੇ ਉਹ ਵੇਖ ਕਰਕੇ ਗਦਗਦ ਹੋ ਜਾਂਦਾ, ਆਨੰਦਿਤ ਹੋ ਜਾਂਦਾ।
1: ਪ੍ਰਭ ਮੰਦਰ ਮਹਿ ਕਿਆ ਛਾਇਆ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੰਦਰ ਦੀ ਜਾਂ ਇਹ ਹੇਠ ਜੋ ਹਨ, ਸਤਿਗੁਰੂ ਮਹਾਰਾਜ ਜੀ ਨੇ ਉੱਥੇ ਬੈਠ ਕਰਕੇ ਉਹ ਬਗੀਚੇ ਦੇ ਬਾਹਰ ਜਿੱਥੇ ਮੰਦਰ ਜਿਹੜਾ ਸਥਾਨ ਬਣਿਆ ਹੋਇਆ ਉੱਥੇ ਬੈਠਣਾ ਕੀਤਾ।
1: ਆਗਰੇ ਸੰਗਤ,
0: ਹੁਣ ਇੱਥੇ ਪਿਆਰਿਓ ਆਗਰੇ ਦੇ ਵਿੱਚ ਬਹੁਤ ਭਾਰੀ ਗੁਰੂ ਕੀ ਸੰਗਤ ਜਿਹੜੀ ਹੈ ਇਹ ਰਿਹਾ ਕਰਦੀ ਹੈ। ਸਤਿਗੁਰੂ ਮਹਾਰਾਜ ਜੀ ਦੇ ਕਈ ਚਰਨ ਛੋਹ ਅਸਥਾਨ ਇੱਥੇ ਹਨ, ਜਿਸ ਤਰ੍ਹਾਂ ਕਿ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅਸਥਾਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਗਏ, ਤੇ ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਪਿਆਰਿਓ ਇੱਥੋਂ ਹੀ ਗ੍ਰਿਫਤਾਰੀਆਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਇਸ ਇਲਾਕੇ ਦੇ ਵਿੱਚ ਲੰਬਾ ਸਮਾਂ ਰਹਿਣਾ ਕੀਤਾ, ਚੁਮਾਸਾ ਇੱਥੇ ਹੀ ਕਹਿੰਦੇ ਮਹਾਰਾਜ ਜੀ ਨੇ ਬਤੀਤ ਕੀਤਾ। ਸੋ ਖੈਰ ਇਸ ਤਰ੍ਹਾਂ ਇੱਥੇ ਨਾ ਬਹੁਤ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਰਿਹਾ ਕਰਦੀਆਂ। ਜਦੋਂ ਉਹਨਾਂ ਨੂੰ ਪਤਾ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਗਰੇ ਦੀ ਧਰਤੀ ਆਏ, ਉਹ ਵੀ ਸੰਗਤਾਂ ਵਹੀਰਾਂ ਘੱਤ ਘੱਤ ਕੇ ਆ ਰਹੀਆਂ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਇੱਕ ਪਿਆਰਿਓ ਗੁਰੂ ਕਾ ਸਿੱਖ ਜਿਹੜਾ ਜਿਹਦਾ ਨਾਮ ਭਾਈ ਜੜੀਆ ਹੈ, ਤੇ ਨਾਲ ਇਹਦਾ ਖਿੱਤਾ ਜਿਹੜਾ ਸੁਨਿਆਰਾਂ ਵਾਲਾ ਹੈ, ਇਹ ਸੋਨੇ ਦਾ ਕੰਮ ਕਰਨ ਵਾਲਾ, ਇਹ ਆਪਣੇ ਕੰਮ ਕਾਜ ਦੇ ਵਿੱਚ ਬੜਾ ਚਤੁਰ, ਬਹੁਤ ਸੋਹਣਾ ਸੁਨਿਆਰਾ ਹੈ, ਬਹੁਤ ਚੰਗੀ ਘਾੜਤ ਘਣਾਉਂਦਾ ਤੇ ਵੱਡਾ ਕਾਰੋਬਾਰੀ ਹੈ। ਕਿਉਂਕਿ ਆਪਾਂ ਵੇਖਦੇ ਨਾ ਪਿਆਰਿਓ, ਸੁਨਿਆਰੇ ਹੋ ਗਏ, ਜੌਹਰੀ ਹੋ ਗਏ, ਇਹਨਾਂ ਦਾ ਵੇਖਿਆ ਜਾਵੇ ਨਾ ਜ਼ਿਆਦਾ ਕੰਮ ਨਹੀਂ ਹੁੰਦਾ, ਲੇਕਿਨ ਅਮੀਰ ਬਹੁਤ ਜ਼ਿਆਦਾ ਹੁੰਦੇ, ਪੈਸਾ ਬੜਾ ਹੁੰਦਾ ਇਹਨਾਂ ਦੇ ਕੋਲ। ਇਸ ਤਰ੍ਹਾਂ ਹੀ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰਾ ਬਹੁਤ ਜ਼ਿਆਦਾ ਰਈਸ ਹੈ, ਬਹੁਤ ਤਗੜਾ ਮਾਇਆ ਧਾਰੀ ਹੈ। ਜਦੋਂ ਭਾਈ ਜੜੀਏ ਨੂੰ ਪਤਾ ਚੱਲਿਆ ਆਪਣਾ ਪਰਿਵਾਰ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਇਆ,
1: ਕਮਲ ਪਰ ਸੀਸ
0: ਨਿਵਾਇਆ, ਆ ਕਰਕੇ ਚਰਨ ਕਮਲਾਂ ਪਾਸ ਇਹਨੇ ਸਿਰ ਨਵਾਉਣਾ ਕੀਤਾ।
1: ਉਪਾਇਨ ਕੇ ਅੰਬਾਰ,
0: ਉਹ ਤੋਂ ਬਾਅਦ ਉਪਾਇਨ ਭੇਟਾਵਾਂ ਜਿਹੜੀਆਂ ਉਹਦੇ

0: ਤਦ ਕਿਰਪਾ ਦ੍ਰਿਸ਼ਟੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਮਹਾਰਾਜ ਜੀ ਨੇ ਕਿਰਪਾ ਕਟਾਖ ਦ੍ਰਿਸ਼ਟੀ ਦੇ ਨਾਲ ਵੇਖ ਕਰਕੇ ਇਹਨਾਂ ਦੇ ਦੁੱਖ ਦਲਿੱਦਰਤਾ ਨੂੰ ਦੂਰ ਕਰਨਾ ਕੀਤਾ।
1: ਸੰਗਤ ਗਾਉਣੀ ਨਿਜ ਨਿਜ ਘਰ ਤਬ
0: ਤੇ ਉਹ ਤੋਂ ਬਾਅਦ ਪਿਆਰਿਓ ਸੰਗਤ ਜਿਹੜੀ ਹੈ ਮਹਾਰਾਜ ਜੀ

0: ਉੱਥੇ ਸਾਧ ਸੰਗਤ ਜੀ ਫਿਰ ਉਹੀ ਇਲਾਕੇ ਦੇ ਵਿੱਚ ਰਹਿਣ ਵਾਲਾ ਇੱਕ ਖੱਤਰੀ ਜਾਤੀ ਦਾ ਜਿਹੜਾ ਨੌ ਨਿਤ ਜਿਹੜਾ ਨਾਮ ਹੈ ਪਿਆਰਿਓ, ਇਹਨੇ ਵੀ ਇਹਨੂੰ ਜਦੋਂ ਪਤਾ ਚੱਲਿਆ ਸਤਿਗੁਰੂ ਮਹਾਰਾਜ ਜੀ ਆਏ ਹਨ, ਇਹਨੇ ਆਪਣੇ ਇਲਾਕੇ ਦੇ ਵਿੱਚ ਵਿਚਰ ਕਰਕੇ ਸੰਗਤਾਂ ਨੂੰ ਕਿਹਾ, ਪ੍ਰੇਰਣਾ ਦਿੱਤੀ ਕਿ ਸੰਗਤ ਜੀ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਉਹ ਇੰਨਾ ਦੂਰ ਚੱਲ ਕੇ ਆਪਾਂ ਪੰਜਾਬ ਦੀ ਧਰਤੀ ਜਾਂਦੇ ਸਾਂ, ਲੇਕਿਨ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਖੁਦ ਸਾਨੂੰ ਦਰਸ਼ਨ ਦੇਣ ਦੇ ਲਈ ਸਾਡੀ ਧਰਤੀ ਤੇ ਪਧਾਰੇ ਹਨ। ਚਲੋ ਭਾਈ ਚੱਲ ਕਰਕੇ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ
1: ਕਰੀਏ। ਸਾਧ
0: ਸੰਗਤ ਜੀ ਫਿਰ ਆ ਜਿਹੜਾ ਖੱਤਰੀ ਜਾਤੀ ਦੇ ਵਿੱਚ ਇਹਨਾਂ ਦੀਆਂ ਉਪ ਜਾਤੀਆਂ ਦੇ ਵਿੱਚ ਪਿਆਰੀ ਆ ਭੰਡਾਰੀ, ਭੰਡਾਰੀ ਵੀ ਇੱਕ ਜਾਤ ਹੁੰਦੀ ਹੈ, ਭੰਡਾਰੀ ਜਿਹਨੂੰ ਬੋਲਦੇ ਹਾਂ ਆਪਾਂ ਹਿੰਦੀ ਦੇ ਵਿੱਚ, ਭੰਡਾਰੀ ਜਿਹਨੂੰ ਬੋਲਦੇ ਹਾਂ ਪਿਆਰਿਓ ਸ਼ਬਦ ਦਾ, ਕਿਉਂਕਿ ਪੰਜਾਬੀ ਵਿੱਚ ਬੋਲਾਂਗੇ ਠੇਠ ਪੰਜਾਬੀ ਦੇ ਵਿੱਚ ਆਪਾਂ ਭਰ ਕੇ ਬੋਲਦੇ ਹਾਂ, ਉਹੀ ਜਦੋਂ ਹਿੰਦੀ ਵਿੱਚ ਭੰਡਾਰੀ ਆਪਾਂ ਨੇ ਬੋਲਣਾ ਹੈ। ਕਈ ਲੋਕ ਅੱਜ ਵੀ ਪਿਆਰਿਓ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਵੀ ਉਹਨਾਂ ਦਾ ਸਰਨੇਮ ਆਪਾਂ ਵੇਖਦੇ ਨਾ ਕਿ ਭੰਡਾਰੀ ਬੋਲ ਕੇ ਜਾਂ ਭੰਡਾਰੀ ਕਹਿ ਕਰਕੇ ਆਪਾਂ ਉਹਨਾਂ ਨੂੰ ਸੰਬੋਧਨ ਕਰਦੇ ਹਾਂ। ਇੱਕ ਤਾਂ ਪਿਆਰਿਓ ਇਹ ਜਾਤੀ ਵੀ ਹੈ ਤੇ ਨਾਲ ਇੱਕ ਕਰਮ ਵੀ ਜਿਹੜਾ ਪਿਆਰਿਓ, ਜਿਹੜੇ ਭੰਡਾਰੀ ਜਿਹਨਾਂ ਦੇ ਕੋਲ ਭੰਡਾਰੀ ਭੰਡਾਰੇ ਹੁੰਦੇ ਸਨ, ਖਾਸ ਕਰਕੇ ਲੰਗਰ ਆਦਿਕ ਜਿਹੜਾ ਹੁੰਦਾ ਸੀ ਨਾ ਸਾਧ ਸੰਗਤ ਜੀ ਲੰਗਰਾਂ ਦੇ ਵਿੱਚ, ਹੁਣ ਅਸੀਂ ਖੁਦ ਵੇਖਦੇ ਸਾਂ ਅੱਜ, ਚਲੋ ਅੱਜ ਬਹੁਤ ਖੁੱਲੇ ਪਿਆਰਿਓ ਗੱਫੇ ਬਣ ਰਹੇ ਹਨ। ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਦੇ ਜ਼ਮਾਨੇ ਦੇ ਵਿੱਚ ਉਹ ਵੀ ਸਮਾਂ ਥੋੜ੍ਹਾ ਅਸੀਂ ਵੇਖਿਆ ਬਜ਼ੁਰਗਾਂ ਨੇ ਤੇ ਔਰ ਜ਼ਿਆਦਾ ਵੇਖਣਾ ਕੀਤਾ। ਇੱਕ ਸਮਾਂ ਹੁੰਦਾ ਸੀ ਪਿਆਰਿਓ ਗੁਰੂ ਘਰ ਦੇ ਵਿੱਚ ਤੇ ਵੱਡੇ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਵੇਖੋ, ਜ਼ਿਆਦੀ ਸੰਗਤ ਨਹੀਂ ਜਾਂਦੀ ਸੀ, ਜ਼ਿਆਦਾ ਚੜਾਵਾ ਨਹੀਂ ਚੜਦਾ, ਲੰਗਰ ਭੰਡਾਰੇ ਉਨੇ ਜ਼ਿਆਦੇ ਤਕੜੇ ਨਹੀਂ ਹੋਇਆ ਕਰਦੇ ਸੀ, ਰੁੱਖਾ ਮਿੱਸਾ ਜੋ ਵੀ ਹੈ ਉਹ ਸੰਗਤਾਂ ਨੂੰ ਛਕਾਇਆ ਜਾਂਦਾ। ਫਿਰ ਖਾਸ ਕਰਕੇ ਪਿਆਰਿਓ ਲੰਗਰਾਂ ਦੇ ਵਿੱਚ ਤੇ ਇੱਕ ਕਮਰਾ ਹੋਇਆ ਕਰਦਾ ਸੀ, ਉਹਨੂੰ ਭੰਡਾਰਾ ਬੋਲਦੇ ਸਨ, ਉਹਨੂੰ ਕੋਸ਼ਟ ਵੀ ਕਿਹਾ ਜਾਂਦਾ ਸੀ, ਕੋਸ਼ਟ ਬੋਲੋ, ਉਹਨੂੰ ਭੰਡਾਰਾ ਬੋਲੋ, ਭੰਡਾਰੀ ਬੋਲੋ। ਤੇ ਉਹਦੇ ਵਿੱਚ ਕੀ ਕੀਤਾ ਜਾਂਦਾ, ਵਿਸ਼ੇਸ਼ ਪਕਵਾਨ, ਵਿਸ਼ੇਸ਼ ਪਦਾਰਥ ਜਦੋਂ ਕੋਈ ਤਿਆਰ ਕਰਦੇ ਨਾ, ਉਹ ਤਿਆਰ ਕਰਕੇ ਪਿਆਰਿਓ ਉੱਥੇ ਭੰਡਾਰੇ ਦੇ ਵਿੱਚ ਉਹਨੂੰ ਭੰਡਾਰਾ ਕਿਹਾ ਜਾਂਦਾ ਸੀ, ਕੋਸ਼ਟ ਵੀ ਬੋਲਦੇ ਸਾਂ, ਤੇ ਉਹਦੇ ਵਿੱਚ ਪਿਆਰਿਓ ਉਹਨੂੰ ਧਰਿਆ ਜਾਂਦਾ ਸੀ, ਕਿਉਂਕਿ ਵਿਸ਼ੇਸ਼ ਪਦਾਰਥ ਜਿਹੜੇ ਹੁੰਦੇ ਨਾ ਪਿਆਰਿਓ ਸੰਗਤਾਂ ਦੇ ਅੰਦਰ ਹੁੰਦਾ ਕਿ ਭਾਈ ਉਹ ਆਪਾਂ ਛਕ ਲਈਏ, ਲੇਕਿਨ ਉਹ ਪਿਆਰਿਓ ਜ਼ਿਆਦਾ ਨਹੀਂ ਦਿੱਤਾ ਜਾ ਸਕਦਾ। ਸਮਝ ਲਿਓ, ਮੈਂ ਆਪ ਨੂੰ ਉਦਾਹਰਣ ਦਵਾਂ ਕਿ ਲੰਗਰ ਦੇ ਵਿੱਚ ਜਲੇਬ ਬਣੀ, ਗੁਲਾਬ ਜਾਮੁਨ ਜੇ ਬਣੇ ਤੇ ਪਿਆਰਿਓ ਜੇ ਖੁੱਲ੍ਹੇ ਆਪ ਜੀ ਰੱਖ ਦਿਓ, ਇੱਕੋ ਹੀ ਬੰਦੇ ਨੇ 15-20 ਉਹਨੇ ਲੈ ਕੇ ਛਕ ਲੈਣੇ, ਜੇ ਇੱਕ 10-15 ਬੰਦੇ 100-200 ਬੰਦਿਆਂ ਨਹੀਂ ਪਿਆਰਿਓ, ਇੰਨਾ ਇੰਨਾ 15-20 ਗੁਲਾਬ ਜਾਮੁਨ ਆ ਵਧੀਆ ਪਦਾਰਥ ਖਾ ਲੈ, ਦੂਜੀ ਸੰਗਤ ਨੂੰ ਫਿਰ ਕੀ ਮਿਲੇਗਾ। ਇਸ ਕਰਕੇ ਪਿਆਰਿਓ ਸਾਰੀਆਂ ਸੰਗਤਾਂ ਨੂੰ ਆ ਪਦਾਰਥ ਜਿਹੜਾ ਸੁੱਕੇ ਪਕਵਾਨ ਜਿਹੜੇ ਹੁੰਦੇ ਨਾ, ਆ ਜਲੇਬਾਂ ਹੋ ਗਈਆਂ, ਸਮੋਸੇ, ਕਚੌੜੀਆਂ, ਪਕੌੜੇ, ਇਸ ਤਰ੍ਹਾਂ ਦੇ ਜਿਹੜੇ ਜੋ ਆਪਾਂ ਇੱਕ ਸੀਮਿਤ ਰੂਪ ਦੇ ਵਿੱਚ ਸੰਗਤਾਂ ਨੂੰ ਵਰਤਾਉਂਦੇ ਹਾਂ, ਉਹਨੂੰ ਫਿਰ ਤਿਆਰ ਕਰਕੇ ਪਿਆਰਿਓ ਉੱਥੇ ਭੰਡਾਰੇ ਦੇ ਵਿੱਚ ਰੱਖਿਆ ਜਾਂਦਾ ਸੀ। ਫਿਰ ਉਹ ਭੰਡਾਰੇ ਦੀ ਜਿਹਦੇ ਕੋਲ ਚਾਬੀ ਹੁੰਦੀ ਸੀ ਨਾ, ਉਹਨਾਂ ਨੂੰ ਵੀ ਲੋਕੀ ਭੰਡਾਰੀ ਬੋਲਦੇ ਸਨ ਕਿ ਜੀ ਆਹ ਭੰਡਾਰੀ ਹੈ, ਇਹਦੇ ਕੋਲ ਆ ਵਿਸ਼ੇਸ਼ ਜਿਹੜਾ ਖਜ਼ਾਨਾ ਲੰਗਰ ਦਾ, ਉਹਦੇ ਕੋਲ ਹੀ ਪਿਆਰਿਓ ਘਿਓ ਆਦਿਕ ਆ ਚੀਜ਼ਾਂ ਹੋਇਆ ਕਰਦੀਆਂ, ਜਿਸ ਤਰ੍ਹਾਂ ਖਜ਼ਾਨਚੀ ਹੁੰਦੇ ਸਨ, ਸਾਰਾ ਖਜ਼ਾਨਾ ਜਿਹੜਾ ਮੂਲ ਖਜ਼ਾਨਾ ਜਿੱਥੋਂ ਦਾ ਵੀ ਗੁਰੂ ਕਰਦਾ ਉਹਨਾਂ ਦੇ ਕੋਲ ਹੁੰਦਾ ਸੀ, ਤੇ ਜਿਹੜਾ ਉਸ ਖਜ਼ਾਨੇ ਦੀ ਰਖਵਾਲੀ ਕਰਦਾ ਜਾਂ ਉੱਥੋਂ ਦਾ ਹਿਸਾਬ ਕਿਤਾਬ ਰੱਖਦਾ ਉਹਨੂੰ ਉਸ ਖਜ਼ਾਨਚੀ ਕਹਿ ਦਿੰਦੇ ਆ। ਇਸ ਤਰ੍ਹਾਂ ਜਿਹੜੇ ਵਿਅਕਤੀ ਪਿਆਰਿਓ ਭੰਡਾਰੇ ਦੀ ਰਖਵਾਲੀ ਕਰਦੇ, ਉਹਦਾ ਪ੍ਰਬੰਧ ਕਰਦੇ, ਉਹਨਾਂ ਨੂੰ ਭੰਡਾਰੀ ਕਿਹਾ ਜਾਂਦਾ। ਇੱਕ ਜਾਤੀ ਵੀ ਹੈ ਪਿਆਰਿਓ ਖੱਤਰੀਆਂ ਦੇ ਵਿੱਚੋਂ, ਤੇ ਇੱਕ ਇਹ ਕਰਮ ਵੀ ਹੈ ਭੰਡਾਰੀਆਂ ਦਾ। ਹੁਣ ਉਹ ਭੰਡਾਰੀ ਸਿੱਖ ਜਿਹੜਾ ਨਾ ਪਿਆਰਿਓ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਰੱਖ ਕੇ ਮੱਥਾ ਟੇਕਦਾ,
1: ਬੈਠ ਆਨੰਦ
0: ਮਹਾਰਾਜ ਜੀ ਦੇ ਅੱਗੇ ਬੈਠ ਗਿਆ, ਬਹੁਤ ਮਨ ਦੇ ਵਿੱਚ ਡਾਢਾ ਆਨੰਦ ਹੈ।
1: ਗੁਰੂ ਬੰਦ ਕਰ
0: ਸਤਿਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਕਹਿੰਦਾ,
1: ਪ੍ਰਭ ਜੀ ਤੁਮ ਪੰਥ ਚਲਾ,
0: ਕਹਿੰਦਾ ਸਤਿਗੁਰੂ ਮਹਾਰਾਜ ਕਿ ਆਪ ਜੀ ਨੇ ਸੁਣਿਆ ਕਿ ਤੀਸਰ ਪੰਥ ਚਲਾਇਓ, ਵਡ ਗੁਣੀ ਗਹਿਰਾ ਖਾਲਸਾ ਪੰਥ ਜਿਹੜਾ ਨਵਾਂ ਪੰਥ ਆਪਨੇ ਪ੍ਰਗਟ ਕਰਨਾ ਕੀਤਾ ਤੇ ਆਪ ਜੀ ਨੇ ਇਹ ਬਾਣਾ ਜਿਹੜਾ ਹੈ ਜੋ ਬਾਹਰੀ ਲਿਬਾਸ ਬਾਣਾ ਉਹਨੂੰ ਬੋਲਦੇ ਇੱਕ ਤਾਂ ਸਾਧ ਸੰਗਤ ਜੀ ਬਸਤਰ ਜਿਹੜੇ ਬਸਤਰਾਂ ਨੂੰ ਵੀ ਬਾਣਾ ਕਿਹਾ ਜਾਂਦਾ ਜਾਂ ਬਾਹਰੀ ਪਿਆਰਿਓ ਮਰਿਆਦਾ ਬਾਹਰੀ ਜਿਹੜੇ ਪਹਿਰਾਵੇ ਨੂੰ ਪਿਆਰਿਓ ਬਾਣਾ ਕਿਹਾ ਜਾਂਦਾ ਬਾਣਾ ਇਸ ਕਰਕੇ ਤੇ ਸਿੱਖੀ ਦਾ ਪਿਆਰਿਓ ਅੰਤਰੀਵ ਬਾਣਾ ਮੈਂ ਬੇਨਤੀ ਕਰਾਂ ਆਪ ਧਿਆਨ ਦੇ ਨਾਲ ਪਿਆਰਿਓ ਇਹਨੂੰ ਸਮਝੋ ਸੁਣੋ ਕਿ ਅੰਤਰੀਵ ਬਾਣਾ ਜਿਹੜਾ ਹੈ ਉਹ ਨਾਮ ਬਾਣੀ ਦਾ ਬਾਣਾ ਜੋ ਸਿੱਖ ਨੇ ਮਨ ਦੇ ਵਿੱਚ ਧਾਰਨ ਕਰਨਾ ਹੈ ਤੇ ਬਾਣੀ ਦਾ ਪਾਠ ਕਰਨਾ ਨਿਤਨੇਮ ਕਰਨਾ ਸੇਵਾ ਸਿਮਰਨ ਦਾ ਇਹ ਅੰਦਰਲਾ ਮਨ ਦਾ ਬਾਣਾ ਹੈ ਬਾਹਰੀ ਪਹਿਰਾਵਾ ਕੀ ਹੈ ਪਿਆਰਿਓ ਖਾਲਸੇ ਦੇ ਇਹ ਪੰਜ ਕਕਾਰ ਜਿਹੜੇ ਹਨ ਸਭ ਤੋਂ ਪਹਿਲਾਂ ਕਕਾਰ ਹੀ ਪਿਆਰਿਓ ਕੇਸ ਹੈ ਕੇਸ ਹੋ ਗਿਆ ਕੇਸਾਂ ਦੀ ਪ੍ਰਤਪਾਲ ਕਰਨ ਦੇ ਲਈ ਆਪਾਂ ਕੰਘਾ ਰੱਖਦੇ ਹਾਂ ਹੱਥ ਦੇ ਵਿੱਚ ਕੜਾ ਧਾਰਨ ਕਰਦੇ ਹਾਂ ਤੇੜ ਕਸ਼ਹਿਰਾ ਪਾਉਂਦੇ ਹਾਂ ਕਿਰਪਾਨ ਆਪਾਂ ਧਾਰਨ ਕਰਦੇ ਹਾਂ ਪਿਆਰਿਓ ਇਹ ਸਿੱਖੀ ਦਾ ਬਾਣਾ ਹੈ ਇਹ ਸਿੱਖੀ ਦੀ ਨਿਸ਼ਾਨੀ ਹੈ ਸਿੱਖੀ ਦੀ ਵੇਸ਼ ਭੂਸ਼ਾ ਹੈ ਫਿਰ ਬਾਣਾ ਉਸ ਤੋਂ ਬਾਅਦ ਬਸਤਰਾਂ ਨੂੰ ਵੀ ਆਪਾਂ ਕਹਿੰਦੇ ਹਾਂ ਕਿ ਜੀ ਕਿਹਨੇ ਚੋਲਾ ਪਾ ਲਿਆ ਕੁੜਤਾ ਪਜਾਮਾ ਪਾ ਲਿਆ ਪੈਂਟ ਬੁਸ਼ਰਟ ਪਾ ਲਿਆ ਉਹਨੂੰ ਵੀ ਲੋਕ ਬਾਣਾ ਬੋਲਦੇ ਸਿੱਖੀ ਦਾ ਪਿਆਰਿਓ ਬਾਹਰੀ ਬਾਣਾ ਇਹ ਪੰਜ ਕਕਾਰ ਹਨ ਇਸ ਕਰਕੇ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਭਾਵੇਂ ਸਿੱਖ ਜਿਹੜਾ ਕਈ ਕਹਿੰਦੇ ਨਾ ਕਿ ਨਹੀਂ ਜੀ ਤੁਸੀਂ ਬਾਣਾ ਰੱਖਿਆ ਕਕਾਰ ਰੱਖੇ ਤੇ ਫਿਰ ਉਹੋ ਜਿਹੇ ਗੁਰਮੁਖੀ ਵਸਤਰ ਧਾਰਨ ਕਰੋ ਚੋਲਾ ਧਾਰਨ ਕਰੋ ਆ ਕਰੋ ਨਹੀਂ ਪਿਆਰੇ ਤੁਹਾਡੀ ਖੁਸ਼ੀ ਹੈ ਜੇ ਧਾਰਨ ਕਰ ਸਕਦੇ ਬਹੁਤ ਚੰਗੀ ਗੱਲ ਹੈ ਲੇਕਿਨ ਜੇ ਨਹੀਂ ਧਾਰਨ ਕਰ ਸਕਦੇ ਜੇ ਸੰਸਾਰੀ ਵਸਤਰ ਵੀ ਤੁਸੀਂ ਧਾਰਨ ਕਰਦੇ ਆਪਾਂ ਵੇਖਦੇ ਨਾ ਬਹੁਤ ਅਣਗਿਣਤ ਗੁਰੂ ਕਿਹਾ ਸਿੱਖ ਪਿਆਰਿਓ ਸੰਸਾਰੀ ਲਿਬਾਸ ਜਿਹੜਾ ਧਾਰਨ ਕਰਦੇ ਠੀਕ ਹੈ ਭਾਈ ਧਾਰਨ ਕਰੋ ਮੁਬਾਰਕ ਹੈ ਲੇਕਿਨ ਸਿੱਖੀ ਦਾ ਬਾਣਾ ਜਿਹੜਾ ਉਹਨੂੰ ਜ਼ਰੂਰ ਧਾਰਨ ਕਰਨਾ ਚਾਹੀਦਾ ਕਕਾਰਾਂ ਦੀ ਰਹਿਤ ਜ਼ਰੂਰ ਰੱਖਣੀ ਚਾਹੀਦੀ ਹੈ ਭਾਵੇਂ ਸੰਸਾਰੀ ਵਸਤਰ ਪਾਓ ਭਾਵੇਂ ਪਿਆਰਿਓ ਤੇ ਧਾਰਮਿਕ ਵਸਤਰ ਜਿਹੜੇ ਗੁਰਮੁਖੀ ਵਸਤਰ ਪਾਓ ਬਾਹਰੀ ਬਾਣਾ ਜਿਹੜਾ ਉਹਨੂੰ ਧਾਰਨ ਕਰਨਾ ਅਤ ਲਾਜ਼ਮੀ ਹੈ ਤੇ ਬਾਣਿਆਂ ਦੀ ਗੱਲ ਚੱਲ ਰਹੀ ਸਭ ਤੋਂ ਪਹਿਲਾਂ

0: ਪਿਆਰਿਓ ਕੇਸ ਦੇ ਨਾਲ ਜੁੜੀਆਂ ਹੋਈਆਂ। ਇਹ ਖਾਲਸੇ ਦੀ ਪਹਿਚਾਣ ਹੈ, ਕੇਸ ਹੈ ਤੇ ਕੇਸ ਨੂੰ ਸਾਫ਼ ਕਰਨ ਦੇ ਲਈ ਤੇ ਆਪਾਂ ਕੰਘਾ ਰੱਖਦੇ ਹਾਂ, ਉਹ ਤੋਂ ਬਾਅਦ ਦਸਤਾਰ ਆਪਾਂ ਧਾਰਨ ਕਰਦੇ ਹਾਂ। ਇਹ ਸਭ ਤੋਂ ਪਹਿਲਾਂ ਪਿਆਰਿਓ ਖਾਲਸਾਈ ਬਾਣਾ ਹੈ। ਸੋ ਇਹ ਬਾਣਾ ਵੇਖ ਕਰਕੇ ਉਹ ਭੰਡਾਰੀ ਸਿੰਘ ਕਹਿਣ ਲੱਗਾ,
1: ਗਰੀਬ ਨਿਵਾਜ ਬਤਾਓ,
0: ਕਹਿਣ ਲੱਗਾ ਕਿ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਆਪ ਜੀ ਹੁਣ ਦੱਸਣਾ ਕਰੋ,
1: ਕਾਰਨ ਕਰ ਇਹਨੂੰ ਰੱਖਾ,
0: ਇਹ ਕਿਹੜਾ ਕਾਰਨ ਹੈ ਜਿਸ ਕਰਕੇ ਆਪਨੇ ਪੱਕਾ ਹੀ ਇਹ ਮੂਲ ਮੰਨ ਦਿੱਤਾ, ਪੱਕਾ ਹੀ ਕਹਿ ਦਿੱਤਾ ਕਿ ਜੀ ਮੇਰਾ ਸਿੱਖ ਜਿਹੜਾ ਕੇਸਾ ਧਾਰੀ ਹੋਵੇ, ਮੇਰਾ ਸਿੱਖ ਦਸਤਾਰ ਧਾਰੀ ਹੋਵੇ। ਕਿਉਂਕਿ ਗੱਲ ਪਿਆਰਿਓ ਕੇਸਾਂ ਦੀ ਦਸਤਾਰ ਦੀ ਚੱਲ ਰਹੀ ਹੈ, ਬਾਕੀ ਬਾਣੇ ਪਿਆਰਿਓ ਇਹ ਆਪਾਂ ਬਾਅਦ ਦੇ ਵਿੱਚ ਧਾਰਨ ਕਰਦੇ ਹਾਂ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਬਾਕੀ ਜਿਹੜੇ ਕਕਾਰ ਜਿਹੜੇ ਇਹ ਤੁਹਾਨੂੰ ਨਾ ਬਾਜ਼ਾਰੋਂ ਖਰੀਦਣੇ ਪੈਣਗੇ, ਕੋਈ ਬੰਦਾ ਇਹਨੂੰ ਬਣਾਵੇਗਾ, ਕੋਈ ਇਹਨੂੰ ਵੇਚੇਗਾ, ਕੋਈ ਇਹਨੂੰ ਖਰੀਦੇਗਾ, ਇਹ ਬਾਹਰੀ ਤੌਰ ਤੇ ਤੁਹਾਨੂੰ ਰੱਖਣੇ ਪੈਣਗੇ। ਸਮਝ ਲਿਓ ਕੜਾ ਹੋ ਗਿਆ, ਕੜਾ ਪਿਆਰਿਓ ਤੁਹਾਨੂੰ ਕੋਈ ਨਾ ਕੋਈ ਬਣਾਉਣ ਵਾਲਾ ਹੋਵੇਗਾ ਨਾ, ਕੜਾ ਕੜੇ ਐਵੇਂ ਹਵਾ ਦੇ ਵਿੱਚ ਥੋੜ੍ਹੀ ਬਣ

0: ਕਿਆਨਾ ਸਾਬਤ ਸੂਰਤ ਰੱਬ ਦੀ, ਰੱਬ ਨੇ ਭਾਈ ਤੈਨੂੰ ਇਹ ਸਾਬਤ ਸੂਰਤ ਰੂਪ ਦਿੱਤਾ, ਬੇਈਮਾਨਾ ਤੂੰ ਨੇ ਇਹਨੂੰ ਭਾਨਣਾ ਕੀਤਾ ਤਾਂ ਕਰਕੇ ਤੂੰ ਬੇਈਮਾਨ ਬਣ ਗਿਆ। ਮਹਾਰਾਜ ਨੇ ਬਚਨ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸਾਬਤ ਸੂਰਤ ਰੱਬ ਦੇ ਭੰਨੇ ਬੇਈਮਾਨ। ਇਹ ਸਾਬਤ ਸੂਰਤ ਜੋ ਪਰਮਾਤਮਾ ਨੇ ਤੈਨੂੰ ਦਾਤ ਦਿੱਤੀ, ਕੈਸਾਂ ਦੀ ਦਾਤ ਦਿੱਤੀ ਹੈ, ਕੈਸਾਂ ਨੂੰ ਪਿਆਰਿਓ, ਆਪਾਂ ਕਹਿੰਦੇ ਨਾ ਕੈਸਾਂ ਨੂੰ ਲਿਆਉਣਾ ਨਹੀਂ ਪਵੇਗਾ, ਸਿਰਫ ਕੈਸਾਂ ਦੀ ਪ੍ਰਤਪਾਲਨਾ ਕਰ ਲਿਓ, ਕੈਸਾਂ ਨੂੰ ਰੱਖ ਲਿਓ। ਕਦੇ ਬਾਜ਼ਾਰੋਂ ਮਿਲ ਸਕਦੇ ਕੇਸ ਪਿਆਰਿਓ? ਨਹੀਂ, ਤੁਹਾਨੂੰ ਖੁਦ ਰੱਖਣਾ ਪਵੇਗਾ। ਇਹ ਦਾਤ ਰੱਬ ਨੇ ਦਿੱਤੀ, ਲੇਕਿਨ ਰੱਬ ਦੀ ਦਾਤ ਨੂੰ ਸਿੱਖ ਰਹਿ ਕਰਕੇ ਪਿਆਰਿਓ। ਜਿਹੜਾ ਇਹਦਾ ਕਤਲ ਕਰਦਾ, ਕੇਸਾਂ ਦੀ ਬੇਦ ਵੀ ਕਰਦਾ, ਮਹਾਰਾਜ ਨੇ ਕਿਹਾ ਸਭ ਤੋਂ ਵੱਡਾ ਬੇਈਮਾਨ ਹੈ। ਸਿੱਖੀ ਦੇ ਵਿੱਚ ਪਿਆਰਿਓ, ਕੇਸਾਂ ਦੀ ਬੇਦ ਵੀ ਕਰਨ ਵਾਲੇ ਨੂੰ ਆਪਾਂ ਪਤਿਤ ਬੋਲਦੇ ਹਾਂ, ਪਤਿਤ ਬੰਦਾ ਹੈ। ਸਿੱਧੀ ਜੀ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਵੱਡਾ ਪਾਪੀ, ਪਾਪੀਆਂ ਦਾ ਵੱਡਾ ਪਾਪੀ, ਸਭ ਪਾਪੀ ਨੂੰ ਇਕੱਠੇ ਕਰ ਲਿਓ ਤੇ ਉਹਦਾ ਜਮਾ ਪਿਆਰਿਓ, ਇੱਕ ਪਤਿਤ ਬਣਦਾ। ਇੰਨਾ ਵੱਡਾ ਦੇਖੋ ਦੋਖ ਹੈ। ਮਹਾਰਾਜ ਜੀ ਨੇ ਇਹ ਜੋ ਕਕਾਰ ਦਿੱਤਾ ਨਾ, ਇਹ ਰੱਬ ਨੇ ਕਕਾਰ ਦਿੱਤਾ। ਸਿੱਖ ਨੂੰ ਕੀ ਚਾਹੀਦਾ ਕਿ ਇਹਦੀ ਪ੍ਰਤਪਾਲਨਾ ਕਰੇ, ਇਹਦੀ ਬੇਦਬੀ ਨਾ ਕਰੇ, ਇਹਨੂੰ ਕਟਾਉਣਾ, ਰੰਗਾਉਣਾ, ਘਸਾਉਣਾ, ਕਿਸੇ ਤਰ੍ਹਾਂ ਦੇ ਨਾਲ ਵੀ ਬੇਦਬੀ ਕਰਨਾ, ਇਹ ਪਿਆਰਿਓ ਕੁਰੈਤ ਹੈ। ਹੁਣ ਇਹ ਸਿੱਖ ਕਹਿਣ ਲੱਗਾ, ਭੰਡਾਰੀ ਕਹਿਣ ਲੱਗਾ, ਸਤਿਗੁਰੂ ਮਹਾਰਾਜ ਤੇ ਆਪ ਜੀ ਨੇ ਤਾਂ ਮੂਲ ਹੀ ਬਣ ਦਿੱਤਾ, ਸਿੱਧਾ ਕਹਿ ਦਿੱਤਾ ਕਿ ਮੇਰਾ ਸਿੱਖ ਜਿਹੜਾ ਕੇਸਾ ਧਾਰੀ ਹੋਵੇ, ਕੋਈ ਵੀ ਕੇਸਾਂ ਦੀ ਬੇਦਬੀ ਨਾ ਕਰਨਾ ਕਰੇ।
1: ਸ੍ਰੀ ਮੁਖ ਫੁਰਮਾਵਨ ਕਰਿਓ।
0: ਤੇ ਇਹ ਕਿਉਂ ਮਹਾਰਾਜ ਜੀ ਆਪਨੇ ਕਿਉਂ ਇਹ ਕੀਤਾ? ਮਹਾਰਾਜ ਜੀ ਸੁਣ ਕਰਕੇ ਉਚਾਰਨ ਕਰਦੇ ਹਨ,
1: ਸ਼ਾਸਤਰ ਬਹੁਤ।
0: ਮਹਾਰਾਜ ਜੀ ਨੇ ਕਿਹਾ ਕਿ ਭਾਈ ਨੌ ਨਿਧ, ਇਹ ਸਿੱਖ ਦਾ ਨਾਮ ਨੌ ਨਿਧ ਹੈ। ਮਹਾਰਾਜ ਜੀ ਕਹਿਣ ਲੱਗੇ ਭੰਡਾਰੀ ਸਾਹਿਬ, ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਬਹੁਤ ਸਾਰੇ ਧਰਮ ਗ੍ਰੰਥਾਂ ਦਾ ਤੁਹਾਨੂੰ ਅਨੁਭਵ ਹੈ, ਕਿਉਂਕਿ ਇਹ ਸਿੱਖ ਜਿਹੜਾ ਨਾ ਚੜ੍ਹਦੀ ਕਲਾ ਵਾਲਾ ਬਹੁਤ ਵੱਡਾ ਵਿਦਵਾਨ, ਬਹੁਤ ਪੜ੍ਹਿਆ ਲਿਖਿਆ, ਉਹਨੇ ਅਨਮਤੀਆਂ ਦੇ ਵੀ ਬੜੇ ਸ਼ਾਸਤਰ ਪੜ੍ਹਨੇ ਕੀਤੇ। ਮਹਾਰਾਜ ਜੀ ਨੇ ਵਚਨ ਕੀਤਾ ਕਿ ਇਹ ਗੱਲ ਤੁਸੀਂ ਇਹਨਾਂ ਸ਼ਾਸਤਰਾਂ ਨੂੰ ਪੜ੍ਹ ਕੇ ਜਾਣੀ ਕਿ ਨਹੀਂ ਜਾਣੀ ਹੈ, ਕਿਉਂਕਿ ਜਿੰਨੇ ਵੀ ਜਿਨ੍ਹਾਂ ਨੇ ਧਰਮ ਨੂੰ ਰੱਖਣਾ ਕੀਤਾ, ਜਿਹੜੇ ਧਰਮ ਦੇ ਧਾਰੀ ਹਨ, ਭਾਵੇਂ ਉਹ ਹਿੰਦੂਆਂ ਦੇ ਵਿੱਚ ਹੋਣ, ਮੁਸਲਮਾਨਾਂ ਦੇ ਵਿੱਚ, ਈਸਾਈਆਂ ਦੇ ਵਿੱਚ, ਜੋ ਮਰਜ਼ੀ ਧਰਮ ਦੇ ਵਿੱਚ ਹੋਣ, ਉਹਨਾਂ ਨੇ ਕੇਸਾਂ ਨੂੰ ਰੱਖਣਾ ਕੀਤਾ। ਮੁਹੰਮਦ ਸਾਹਿਬ ਵੀ ਦੇਖੋ, ਸਾਤ ਸੰਗਾ ਜੀ ਕੇਸਾਂ ਧਾਰੀ ਸਨ, ਜੀਸਸ ਕ੍ਰਾਈਸਟ ਜਿਹੜੇ ਹੋਏ ਉਹ ਵੀ ਪਿਆਰਿਓ ਕੇਸਾਂ ਧਾਰੀ, ਉਹ ਤੋਂ ਬਾਅਦ ਜਿੰਨੇ ਵੀ ਰਾਮ ਚੰਦਰ ਜੀ ਤੇ ਕ੍ਰਿਸ਼ਨ ਭਗਵਾਨ, ਕ੍ਰਿਸ਼ਨ ਇਹਨਾਂ ਦੇ ਲਈ ਤਾਂ ਪਿਆਰਿਓ ਕੇਸ਼ਵਾ ਕਿਹਾ ਜਾਂਦਾ ਸੀ। ਕੇਸ਼ਵਾ ਦਾ ਮਤਲਬ ਕਿ ਸੋਹਣੇ ਕੇਸਾਂ ਨੂੰ ਰੱਖਣ ਵਾਲੇ ਇਹ ਪਰਮਾਤਮਾ ਕ੍ਰਿਸ਼ਨ ਭਗਵਾਨ ਜੀ, ਉਹ ਇਹ ਭਗਵਾਨ ਜੀ ਦਾ ਰਾਮ ਚੰਦਰ ਜੀ ਨੂੰ ਤੇ ਕ੍ਰਿਸ਼ਨ ਭਗਵਾਨ ਨੂੰ ਕੇਸ਼ਵ ਕਿਹਾ ਜਾਂਦਾ। ਕੇਸ਼ਵ ਦਾ ਮਤਲਬ ਕਿ ਕੇਸਾ ਧਾਰੀ। ਮਹਾਰਾਜ ਨੇ ਬਚਨ ਕੀਤਾ, ਦੇਖੋ ਜਿੰਨੇ ਵੀ ਇਹ ਧਾਰਮਿਕ ਆਗੂ, ਧਰਮ ਤੁਰੰਦਰ ਅਵਤਾਰੀ ਹੋਏ, ਸਾਰੇ ਕੇਸਾ ਧਾਰੀ ਹੋਏ ਹਨ। ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਇਹ ਬ੍ਰਹਮਾ ਜੀ ਦੇ ਚਾਰ ਪੁੱਤਰ, ਇਹਨਾਂ ਨੇ ਵੀ ਕੇਸਾਂ ਨੂੰ ਰੱਖਣਾ ਕੀਤਾ। ਇਹਨਾਂ ਤੋਂ ਉਹ ਮਰਿਆਦਾ ਜਿਹੜੀ ਹੈ ਬ੍ਰਹਮਾ ਜੀ ਤੋਂ, ਇਹ ਮਰਿਆਦਾ ਜਿਹੜੀ ਹੈ ਚਲੀ ਆ ਰਹੀ ਹੈ। ਅੱਜ ਵੀ ਦੇਖੋ ਪਿਆਰਿਓ, ਜਿੱਥੇ ਕੋਈ ਬ੍ਰਹਮਾ ਦੀ ਤਸਵੀਰ ਵੀ ਬਣਾਉਂਦਾ, ਕੇਸਾ ਧਾਰੀ ਬਣਾਉਂਦੇ ਹਨ।
1: ਭਾਰਤ ਖੰਡ ਵਿਖੇ ਸ਼ੁਭ ਦੇਸ਼,
0: ਹੁਣ ਭਾਰਤ ਖੰਡ ਦੇ ਵਿੱਚ ਪਿਆਰਿਓ, ਇਹ ਜਿਹੜਾ ਭਾਰਤ ਖੰਡ ਜਿਹੜਾ ਹੈ, ਇਹ ਹਿੰਦੁਸਤਾਨ ਜਿਹਨੂੰ ਆਪਾਂ ਬੋਲਦੇ, ਇੰਡੀਆ, ਅਸਲ ਦੇ ਵਿੱਚ ਇਹ ਖੰਡ ਜਿਹੜਾ, ਇਹ ਖੰਡ ਨੂੰ ਭਾਰਤ ਖੰਡ ਕਿਹਾ ਜਾਂਦਾ। ਇਸ ਖੰਡ ਦੇ ਵਿੱਚ ਕੇਸਾ ਧਾਰੀ ਹੋਣਾ ਇਹ ਧਰਮ ਦਾ ਬਹੁਤ ਵੱਡਾ ਚਿੰਨ ਹੈ। ਇਸ ਕਰਕੇ ਅੱਜ ਵੀ ਪਿਆਰਿਓ, ਵੱਡੇ ਵੱਡੇ ਰਿਸ਼ੀ ਮੁਨੀ, ਧਰਮ ਧੁਰੰਦਰ ਆਪਾਂ ਵੇਖਦੇ ਹਾਂ ਪਿਆਰਿਓ, ਉਹ ਕੇਸਾ ਧਾਰੀ ਬਣ ਕਰਕੇ ਰਹਿੰਦੇ ਹਨ। ਆਦਿ ਕਾਲ ਤੋਂ ਇਹ ਮਰਿਆਦਾ ਜਿਹੜੀ ਹੈ ਭਾਰਤ ਖੰਡ ਦੇ ਵਿੱਚ, ਇਸ ਹਿੰਦੁਸਤਾਨ ਦੇ ਵਿੱਚ ਚਲੀ ਆ ਰਹੀ ਹੈ। ਸੁਣ ਕਰਕੇ ਨੌ ਨਿਧ ਭੰਡਾਰੀ ਨੇ ਫਿਰ ਤੋਂ ਬਚਨ ਕੀਤਾ, ਮਹਾਰਾਜ ਨੂੰ ਕਹਿੰਦਾ, ਸਤਿਗੁਰੂ ਮਹਾਰਾਜ ਆਪ ਜੀ ਜੋ ਬਚਨ ਕਰਦੇ ਨਾ ਬਿਲਕੁਲ ਸੱਚਾ ਬਚਨ ਹੈ। ਸਾਰੇ ਪੁਰਾਣਾਂ ਦੇ ਵਿੱਚ, ਉਪਨਿਸ਼ਦਾਂ, ਵੇਦਾਂ ਦੇ ਵਿੱਚ ਵੀ ਕੇਸਾ ਧਾਰੀ ਦਾ ਬਚਨ ਆਇਆ। ਇਹੀ ਬਚਨ ਆਇਆ ਕਿ ਸਾਰੇ ਦੇਵੀ ਦੇਵਤੇ ਜਿਹੜੇ ਕੇਸਾ ਧਾਰੀ ਹਨ,
1: ਕੇਸ਼ ਧਾਰੀ ਸਭ ਕੋ,
0: ਪਹਿਲੇ ਤਾਂ ਸਾਰੇ ਲੋਕ ਜਿਹੜੇ ਹਨ ਸਾਰੇ ਕੇਸਾ ਧਾਰੀ ਸਨ, ਕੇਸ

0: ਸਤਿਗੁਰੂ ਮਹਾਰਾਜ ਅੱਜ ਤਾਂ ਉਹ ਸਮਾਂ ਨਹੀਂ ਰਿਹਾ, ਅੱਜ ਤਾਂ ਮਹਾਰਾਜ ਕਲਯੁਗ ਦਾ ਬੜਾ ਭਿਆਨਕ ਸਮਾਂ ਆ ਗਿਆ।
1: ਸ੍ਰੀ ਗੁਰੂ ਭਾਨਿਓ ਸਮਾਂ ਕਿਆ ਕਹਾ।
0: ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ, ਦੇਖੋ ਇਹ ਬੜਾ ਪਿਆਰਾ ਵਚਨ ਪਿਆਰਿਓ, ਆਪਾਂ ਆਪਣੇ ਮਨ ਨੂੰ ਸਮਝਾਈਏ। ਮਹਾਰਾਜ ਜੀ ਨੇ ਕਿਹਾ, ਕਦੇ ਕਦੇ ਸਮੇਂ ਨੇ ਜਾ ਕਰਕੇ ਤੁਹਾਨੂੰ ਦੱਸਿਆ ਭਾਈ ਕਿ ਸਮਾਂ ਆ ਚੱਲ ਰਿਹਾ, ਭਾਈ ਆ ਕਰ ਉਹ ਕਰ। ਇਹ ਆਪਣੀ ਪਿਆਰਿਓ ਮਨ ਘੜਤ ਕਹਾਣੀਆਂ ਹੁੰਦੀਆਂ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਕੋਈ ਚੰਗੀ ਆਪਾਂ ਗੱਲ ਕਰੀਏ, ਲੋਕੀ ਕਹਿੰਦੇ ਬਾਬਾ ਜੀ ਕਲਯੁਗ ਆ ਗਿਆ, ਉਹ ਪਹਿਲਾ ਜ਼ਮਾਨਾ ਵੱਖਰਾ ਸੀ, ਅੱਜ ਬੜਾ ਭਿਆਨਕ ਸਮਾਂ ਆ ਗਿਆ। ਕਦੇ ਕਿਸੇ ਨੇ ਕੋਈ ਸਮੇਂ ਨੇ ਆ ਕਰਕੇ ਦੱਸਿਆ ਤੁਹਾਨੂੰ, ਕਿਹਾ ਕਿ ਜੀ ਕਲਯੁਗ ਆ ਗਿਆ, ਭਾਈ ਸਮਾਂ ਬਦਲ ਗਿਆ, ਇਹ ਹੋ ਗਿਆ ਕਰਕੇ। ਮਹਾਰਾਜ ਨੇ ਕਿਹਾ ਕਿ ਭਾਈ ਸੋਈ ਦਿਨ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਜੋ ਗੁਰਬਾਣੀ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆਉਂਦਾ ਪਿਆਰਿਓ, ਇੱਥੇ ਉਹੀ ਬਚਨ ਮਹਾਰਾਜ ਜੀ ਕਰ ਰਹੇ ਹਨ ਕਿ ਭਾਈ ਤੁਸੀਂ ਕਹਿੰਦੇ ਸਮਾਂ ਬਦਲ ਗਿਆ। ਮਹਾਰਾਜ ਨੇ ਕਿਹਾ, ਭੰਡਾਰੀ ਸਾਹਿਬ ਦੱਸੋ ਸੂਰਜ ਬਦਲ ਗਿਆ? ਕਹਿਣ ਲੱਗਾ ਨਹੀਂ ਮਹਾਰਾਜ। ਚੰਦਰਮਾ ਬਦਲ ਗਿਆ? ਕਹਿਣ ਲੱਗਾ ਨਹੀਂ। ਆ ਨਦੀਆਂ ਬਦਲ ਗਈਆਂ, ਆ ਧਰਤੀ ਬਦਲ ਗਈ, ਆ ਪ੍ਰਿਥਵੀ ਬਦਲ ਗਈ, ਆ ਬਨਸਪਤੀ ਬਦਲ ਗਈ, ਜਾਨਵਰ ਬਦਲ ਗਏ, ਕੀ ਬਦਲ ਗਿਆ? ਬੰਦੇ ਬਦਲ ਗਏ। ਬੰਦੇ ਵੀ ਉਸ ਤਰ੍ਹਾਂ ਹੀ ਹਨ, ਪਹਿਲੇ ਜ਼ਮਾਨੇ ਵਿੱਚ ਇਸ ਤਰ੍ਹਾਂ ਥੋੜੀ ਸੀਗੇ, 10 ਹੱਥ ਪੈਰ ਵਾਲੇ ਥੋੜੀ ਬੰਦੇ, ਇਸ ਤਰ੍ਹਾਂ ਦੇ ਹੀ ਬੰਦੇ ਅੱਜ ਵੀ ਉਹੀ ਬੰਦੇ ਹਨ। ਫਿਰ ਤੁਸੀਂ ਬੋਲਦੇ ਕਿ ਜੀ ਸਮਾਂ ਬਦਲ ਗਿਆ, ਸਮਾਂ ਬਦਲ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੈਂ ਆਪ ਨੂੰ ਸਾਖੀ ਸਰਵਣ ਕਰਾਵਾਂ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਿੰਦਾਵਨ ਆਦਿਕ ਇਹਨਾਂ ਅਸਥਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਧਰਮ ਦਾ ਪ੍ਰਚਾਰ ਕਰ ਰਹੇ ਸੀ ਨਾ ਪਿਆਰਿਓ, ਹੁਣ ਲੋਕ ਦੇਖੋ ਕਿਹੋ ਜਿਹੇ ਬੇਈਮਾਨ ਹੁੰਦੇ ਹਨ। ਜਿਨ੍ਹਾਂ ਦੀ ਬਿਰਤੀ ਬੇਈਮਾਨ ਦੀ ਹੁੰਦੀ ਪਿਆਰਿਓ, ਬੇਈਮਾਨੀ ਦੀ ਹੁੰਦੀ ਹੈ, ਉਹ ਧਰਮ ਦੇ ਵਿੱਚੋਂ ਵੀ ਕੋਈ ਕਾਰਡ ਕੱਢ ਲੈਂਦੇ, ਉਹਦੇ ਵਿੱਚੋਂ ਵੀ ਕੋਈ ਕਾਰਡ ਕਰਕੇ ਆਪਣੇ ਵਾਸ਼ਨਾ ਦੀ, ਆਪਣੇ ਵਿਸ਼ਿਆਂ ਦੀ ਪੂਰਤੀ ਕਰਦੇ ਹਨ। ਉਹਨਾਂ ਨੇ ਕੀ ਕਾਰਡ ਕੱਢਣੀ ਕੀਤੀ ਕਿ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਨੇ ਰਾਸ ਮੰਡਲ ਕੀਨੋ ਅਖਾੜਾ, ਰਾਸ ਮੰਡਲ ਕਰਨਾ ਕੀਤਾ ਗੋਪੀਆਂ ਦੇ ਨਾਲ, ਉਹਨਾਂ ਦੇ ਖੇਲ ਕਰਨੇ ਕੀਤੇ ਨਾ, ਤੇ ਆਪ ਮਹਾਰਾਜ ਨੇ ਵੀ ਬਚਨ ਕੀਤਾ ਰਾਸ ਮੰਡਲ ਕੀਨੋ ਅਖਾੜਾ ਕਰਕੇ, ਤੇ ਨਾਲ ਆਸਾ ਦੀ ਵਾਰ ਦੇ ਵਿੱਚ ਵੀ ਬਿੰਦਰਾ ਬਨ ਮੈਂ ਰੰਗ ਕੀਆ ਮਹਾਰਾਜ ਨੇ ਬਚਨ ਕੀਤਾ ਕਿ ਪਾਰ ਜਾਦ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਬੇਦ ਅੱਥਰ ਬਣ ਹੁਆ ਨਾਉ ਖੁਦਾਈ ਅੱਲਹੁ ਭਇਆ। ਕਿ ਇਹ ਰੁੱਤ ਜਿਹੜਾ ਹੈ, ਇਹ ਬਿੰਦਰਾ ਬਨ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਰੰਗ ਚੋਜ ਵਿਲਾਸ ਕਰਨੇ ਕੀਤੇ, ਭਾਵ ਕੇ ਗੋਪੀਆਂ ਦੇ ਨਾਲ ਰਾਸ ਮੰਡਲ ਰਚਾਇਆ ਹੈ। ਉਹ ਲੋਕ ਕੀ ਕਰ ਰਹੇ ਸਨ ਗੁਰੂ ਮਹਾਰਾਜ ਜੀ ਦੇ ਵੇਲੇ, ਤੇ ਇੱਕ ਪਿਆਰਿਆ ਅਖੌਤੀ ਜਿਹੜਾ ਕ੍ਰਿਸ਼ਨ ਬਣ ਗਿਆ, ਜਿਸ ਤਰ੍ਹਾਂ ਨਾਟਕ ਇਹ ਰਚਦੇ ਨਾ ਪਹਿਲੇ ਜ਼ਮਾਨੇ ਦੇ, ਹੁਣ ਤੱਕ ਵੀ ਪਿਆਰਿਓ ਬਹੁਤ ਚੱਲਦੇ ਸਨ, ਤੇ ਜਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਇਹ ਭੰਡ ਆਉਂਦੇ ਸੀ, ਤੇ ਫਿਰ ਉਹ ਰਮਾਇਣ ਦਾ ਖੇਲ ਕਰਕੇ ਦਿਖਾਉਣਾ, ਮਹਾਭਾਰਤ ਦਾ ਖੇਲ ਕਰਕੇ ਦਿਖਾਉਣਾ। ਉੱਥੇ ਬਿੰਦਰਾ ਬਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਦੋਂ ਗਏ, ਤੇ ਉੱਥੇ ਕੀ ਕੀਤਾ ਜਾ ਰਿਹਾ, ਕੁਛ ਪਿਆਰਿਓ ਗਵਾਲੇ ਬਣ ਗਏ, ਇੱਕ ਕ੍ਰਿਸ਼ਨ ਬਣ ਗਿਆ, ਦੋ

ਗੀਤ ਗਾਉਣਾ, ਇਸ ਤਰ੍ਹਾਂ ਹਾਵ ਭਾਵ ਕਰਕੇ ਨੱਚਣਾ ਤੇ ਨਾਲ ਨਾਮ ਦੇਣਾ, ਕਹਿਣਾ ਜੀ ਇਹ ਰਾਸ ਮੰਡਲ ਹੋ ਰਿਹਾ। ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਨੇ ਰਾਸ ਕੀਤਾ ਤੇ ਇਹ ਇਹ ਬੰਦੇ ਜਿਹੜੇ ਉਸ ਤਰ੍ਹਾਂ ਰਾਸ ਕਰ ਰਹੇ। ਮਹਾਰਾਜ ਨੇ ਕਿਹਾ ਕਿ ਭਾਈ ਕਿ ਇੱਕ ਕ੍ਰਿਸ਼ਨ ਬਣ ਗਿਆ ਭਾਈ ਤੇ ਤੁਸੀਂ ਇੱਕ ਉਹਨਾਂ ਦਾ ਆਪ ਪੱਖ ਲੈ ਰਹੇ ਤੇ ਇਹ ਵੀ ਤਾਂ ਦੱਸੋ ਤੂੰ ਨੇ ਕਿੰਨੇ ਜੰਗ ਕੀਤੇ, ਕੰਸ ਨੂੰ ਮਾਰਿਆ ਜਾਂ ਜਰਾ ਸਿੰਧ ਦਾ ਵੱਧ ਕੀਤਾ ਤੇ ਤੂੰ ਫਿਰ ਆਪ ਅਖੌਤੀ ਤਾਂ ਤੂੰ ਕ੍ਰਿਸ਼ਨ ਬਣ ਗਿਆ। ਇੱਕ ਪੱਖ ਲੈ ਲਿਆ ਜੀ ਉਹਨਾਂ ਨੇ, ਰਾਸ ਮੰਡਲ ਚੀਰ ਹਰਨ ਕੀਤਾ ਗੋਪੀਆਂ ਦੇ ਨਾਲ, ਉਹਨਾਂ ਨੇ ਜਿਹੜਾ ਇਸ ਤਰ੍ਹਾਂ ਖੇਡਾਂ ਖੇਡੀਆਂ ਉਹੀ ਤੁਸੀਂ ਦਿਖਾ ਰਹੇ ਹੋ, ਇਹ ਧਰਮ ਦੇ ਨਾਂ ਦੇ ਉੱਤੇ ਤੁਸੀਂ ਪਾਪ ਕਮਾ ਰਹੇ ਹੋ। ਮਹਾਰਾਜ ਜੀ ਨੇ ਜਦੋਂ ਉਹਨਾਂ ਨੂੰ ਦੱਸਿਆ, ਅੱਜ ਵੀ ਪਿਆਰਿਓ ਦੇਖੋ ਇਹਨਾਂ ਦੇ, ਆਪਾਂ ਕਈ ਵਾਰੀ ਵੇਖਦੇ ਨਾ ਪਿਆਰਿਓ, ਨਾਮ ਜਿਹੜਾ ਧਰਮ ਦਾ ਦਿੱਤਾ ਜਾਂਦਾ ਲੇਕਿਨ ਉਹਦੇ ਅੰਦਰ ਸਾਰੇ ਬੇਈਮਾਨੀ ਦੇ ਕੰਮ, ਵਿਸ਼ੇ ਵਾਸਨਾ ਨੂੰ ਫਲੋਰਨ ਦੇ ਕੰਮ ਹੁੰਦੇ ਹਨ। ਕਦੇ ਦੇਖੋ ਤੇ ਸਾਡੇ ਇਲਾਕੇ ਦੇ ਵਿੱਚ ਬੜਾ ਕਈ ਵਾਰੀ ਚੱਲਦਾ ਪਿਆਰਿਓ, ਉਹ ਕਦੇ ਡਾਂਡੀਆਂ ਦਾ ਜਦੋਂ ਇਹ ਹੁੰਦਾ ਲੜਕੇ ਲੜਕੀਆਂ, ਉਂਝ ਪਿਆਰਿਓ ਕੋਈ ਮਾਂ ਬਾਪ ਜਿਹੜਾ ਉਹਨਾਂ ਦੀ ਬੱਚੀ ਨੂੰ ਕੋਈ ਸਪਰਸ਼ ਕਰੇ ਲਾਗੇ ਵੀ ਆ ਜਾਵੇ ਗੁੱਸਾ ਆਉਂਦਾ, ਲੇਕਿਨ ਖੁਦ ਮਾਂ ਬਾਪ ਆਪਣੀਆਂ ਬੱਚੀਆਂ ਨੂੰ ਛੱਡ ਕੇ ਆਉਂਦੇ ਉੱਥੇ ਪਿਆਰਿਓ, ਨੰਗੇ ਨਾਚ ਨੱਚਦੇ ਹਨ ਤੇ ਫਿਰ ਕੋਈ ਬੋਲੇ ਤੇ ਬੋਲੇ ਜੀ ਧਰਮ ਦਾ ਨਾਂ ਦਿੱਤਾ ਜਾਂਦਾ, ਕਹਿੰਦੇ ਜੀ ਇਹ ਰਾਸ ਮੰਡਲ ਹੋ ਰਿਹਾ, ਡਾਂਡੀਆਂ ਚੱਲ ਰਹੀਆਂ, ਭਗਵਾਨ ਨੂੰ ਖੁਸ਼ ਕਰ ਰਿਹਾ। ਗੁਰੂ ਮਹਾਰਾਜ ਨੇ ਜਦੋਂ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਪਾਪ ਨਾ ਕਰੋ, ਚਲੋ ਜੋ ਕਰਨਾ ਕਰ ਲਿਓ, ਧਰਮ ਦਾ ਲਿਬਾਸ ਪਾ ਕੇ ਧਰਮ ਦਾ ਨਾਮ ਕ੍ਰਿਸ਼ਨ ਭਗਵਾਨ ਆਦਿਕ ਇਹਨਾਂ ਨੂੰ ਤਾਂ ਛੱਡ ਦਿਓ, ਇੱਕ ਪਾਸੇ ਤੁਸੀਂ ਉਹਨਾਂ ਨੂੰ ਅਵਤਾਰੀ ਮੰਨਦੇ ਪੂਜਾ ਕਰਦੇ ਉਹਨਾਂ ਦਾ ਨਾਮ ਲੈ ਕਰਕੇ ਇਹੋ ਜਿਹੇ ਭੱਦੇ ਕਰਮ ਕਰ ਰਹੇ, ਨਹੀਂ ਕਰਨਾ ਚਾਹੀਦਾ। ਤੇ ਉਸ ਵੇਲੇ ਕਈ ਉੱਥੇ ਸਿਆਣੇ ਪੰਡਿਤ ਬ੍ਰਾਹਮਣ ਬੈਠੇ

0: ਕਲਯੁਗ ਦਾ ਭਿਆਨਕ ਸਮਾਂ ਆ ਗਿਆ। ਹੁਣ ਲੋਕੀ ਇੰਜ ਹੀ ਮੰਨਦੇ ਹਨ, ਇਹਨਾਂ ਨੂੰ ਇਥੋਂ ਵੀ ਤੋੜ ਦਈਏ ਤੇ ਕੋਈ ਮੰਦਿਰ ਨਹੀਂ ਆਵੇਗਾ, ਕੋਈ ਕ੍ਰਿਸ਼ਨ ਭਗਵਾਨ ਦੀ ਪੂਜਾ ਨਹੀਂ ਕਰੇਗਾ। ਹੁਣ ਤਾਂ ਕਲਯੁਗ ਆ ਗਿਆ, ਕਲਯੁਗ ਆ ਗਿਆ। ਅੱਜ ਵੀ ਪਿਆਰਿਓ ਦੇਖੋ, ਕਈ ਬੰਦੇ ਨਾਲ ਕੋਈ ਵੀ ਗੱਲ ਹੋ ਜਾਵੇ, ਕੁਛ ਵੀ ਹੋ ਜਾਵੇ, ਇੱਕੋ ਗੱਲ ਮੂੰਹ ਦੇ ਉੱਤੇ ਰਟਾ ਰਟਾਇਆ ਬਚਨ ਹੁੰਦਾ, ਜੀ ਕਲਯੁਗ ਆ ਗਿਆ। ਕੁਛ ਵੀ ਇਹਨੂੰ ਮਾਰਦੇ ਕੁੱਟਦੇ, ਗਲਤ ਕੰਮ ਕਰਦੇ ਆਪ ਕਰਨਾ ਤੇ ਆਪਣੇ ਗੁਨਾਹ ਦੇ ਉੱਤੇ ਪਰਦੇ ਪਾਉਣਾ ਹੋਵੇ ਤੇ ਕਹਿ ਦੇਣਾ ਜੀ ਕਲਯੁਗ ਆ ਗਿਆ। ਮਹਾਰਾਜ ਨੇ ਭਾਈ ਕਿੱਥੇ ਕਲਯੁਗ ਆਇਆ ਦੱਸੋ ਭਾਈ, ਤੇ ਉੱਥੇ ਸ਼ਬਦ ਉਚਾਰਨ ਕਰਨਾ ਕੀਤਾ ਕਿ ਸੋਈ ਜਿਹੜਾ ਹੈ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਓਹੀ ਪਿਆਰਿਓ ਸੂਰਜ ਚੰਦਰਮਾ, ਓਹੀ ਤਾਰੇ, ਓਹੀ ਧਰਤੀ, ਓਹੀ ਆ ਨਦੀਆਂ ਵਗ ਰਹੀਆਂ, ਕੀ ਇਹਦੇ ਵਿੱਚ ਕੋਈ ਬਦਲਾਟ ਹੋਈ ਹੈ? ਤੇ ਕਹਿਣ ਲੱਗੇ ਨਹੀਂ ਮਹਾਰਾਜ, ਕੁਛ ਵੀ ਨਹੀਂ ਬਦਲਿਆ। ਤੇ ਮਹਾਰਾਜ ਜੀ ਕਹਿਣ ਲੱਗੇ ਫਿਰ ਤੁਸੀਂ ਵਾਰ ਵਾਰ ਕਿਉਂ ਕਹਿੰਦੇ ਕਲਯੁਗ ਆ ਗਿਆ, ਕਲਯੁਗ ਆ ਗਿਆ? ਹੁਣ ਇਸ ਤਰ੍ਹਾਂ ਹੀ ਆ ਭੰਡਾਰੀ ਜਿਹੜਾ ਉਹਨੂੰ ਮਹਾਰਾਜ ਜੀ ਜਵਾਬ ਦੇ ਰਹੇ ਹਨ ਕਿ ਭਾਈ ਕਿੱਥੇ ਸਮਾਂ ਬਦਲਿਆ, ਤੇ ਕੋਈ ਇਸ ਤਰ੍ਹਾਂ ਕਦੇ ਲਿਖ ਕੇ ਆਇਆ ਕਿ ਨਹੀਂ ਜੀ ਹੁਣ ਸਮਾਂ ਬਦਲ ਗਿਆ ਜੀ, ਹੁਣ ਜੋ ਮਰਜ਼ੀ ਗੰਦ ਮੰਦ ਕਰਮ ਕਰਨਾ ਕਰੋ ਕਰਕੇ। ਮਹਾਰਾਜ ਨੇ ਕਿਹਾ ਉਹੀ ਵਾਯੂ ਜਿਹੜੀ ਪਹਿਲੇ ਵਗਦੀ ਸੀ, ਉਹੀ ਆਕਸੀਜਨ ਕਾਰਬਨ ਡਾਈਆਕਸਾਈਡ ਜਿਹੜਾ ਉਹੀ ਉਸ ਤਰ੍ਹਾਂ ਚੱਲਦਾ ਸੀ, ਉਹੀ ਅਗਨੀ ਹੋ ਗਿਆ, ਉਹੀ ਧਰਤੀ ਹੈ। ਹੁਣ ਕਦੇ ਜਦੋਂ ਵੀ ਕਿਹਨੂੰ ਦੋਸ਼ ਲਾਉਣਾ, ਆਪਣੇ ਪਾਪਾਂ ਨੂੰ ਬਚਾਉਣਾ, ਤੇ ਲੋਕੀ ਪਿਆਰਿਓ ਇੰਜ ਹੀ ਕਹਿ ਦਿੰਦੇ ਜੀ ਕਲਯੁਗ ਆ ਗਿਆ ਜੀ। ਹੁਣ ਦੇਖੋ ਰਟਾ ਰਟਾਇਆ ਬਚਨ ਹੈ, ਕੁਛ ਵੀ ਹੋ ਜਾਵੇ ਲੋਕਾਂ ਨੇ ਪਹਿਲਾਂ ਕਹਿ ਦੇਣਾ ਜੀ ਕਲਯੁਗ ਆ ਗਿਆ। ਨਹੀਂ ਪਿਆਰਿਓ, ਹੈ ਕਲਯੁਗ ਦਾ ਸਮਾਂ, ਇਹ ਯਾਦ ਰੱਖੋ ਕਲਯੁਗ ਦਾ ਸਮਾਂ ਹੈ। ਲੇਕਿਨ ਹਰ ਵੇਲੇ ਬੰਦਾ ਜਿਹੜਾ, ਇਹ ਬੰਦੇ ਦੀ ਮਨੋਬਿਰਤੀ ਹੈ। ਜਦੋਂ ਹੁਣ ਆਪ ਜੀ ਮੈਂ ਬੇਨਤੀ ਕਰਾਂ ਬਾਹਰੀ ਤੌਰ ਤੇ, ਜੇ ਪਿਆਰਿਓ ਯੁਗਾਂ ਦੀ ਗਿਣਤੀ ਕਰੀਏ ਤੇ ਇਹ ਚੌਥਾ ਜਿਹੜਾ ਕਲਹਾ ਦਾ ਯੁਗ ਜਿਹੜਾ ਹੈ, ਤੇ ਇਹ ਕਲਹਾ ਦਾ ਮਤਲਬ ਝਗੜੇ ਦਾ ਯੁੱਗ ਚੱਲ ਰਿਹਾ, ਕਲਯੁੱਗ ਜਿਹਨੂੰ ਆਪਾਂ ਬੋਲਦੇ ਹਾਂ, ਯੁੱਗ ਚੱਲ ਰਿਹਾ। ਲੇਕਿਨ ਸੱਚ ਜਾਣੋ ਪਿਆਰਿਓ, ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆ ਕੇ ਬੈਠ ਜਾਂਦੇ ਹਾਂ, ਜਦੋਂ ਆਪਾਂ ਸਿਮਰਨ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਸੇਵਾ ਕਰਦੇ ਹਾਂ, ਲੋਕ ਭਲਾਈ ਦਾ ਕਾਰਜ ਕਰੋ, ਸੱਚ ਜਾਣੋ ਪਿਆਰਿਓ, ਤੁਸੀਂ ਕਲਯੁੱਗ ਦੇ ਵਿੱਚ ਨਹੀਂ, ਤੁਸੀਂ ਸਤਯੁੱਗ ਦੇ ਵਿੱਚ ਹੋ ਗਏ ਹੋ। ਜਿੱਥੇ ਸਤ ਵਰਤਾ ਉੱਥੇ ਸੱਚੋ ਹੀ ਸੱਚ ਵਰਤਦਾ, ਇੱਥੇ ਗੁਰੂ ਘਰ ਦੇ ਵਿੱਚ ਸੱਚ ਹੀ ਵਰਤ ਰਿਹਾ ਨਾ ਸਦਾ ਪਿਆਰਿਓ, ਇੱਥੇ ਸੱਚ ਦੀਆਂ ਬਾਤਾਂ ਦੱਸ ਰਹੇ ਸਦਾ ਪਿਆਰਿਓ, ਸੱਚ ਦਾ ਕੀਰਤਨ, ਸੱਚ ਦਾ ਪਾਠ, ਸੱਚ ਦੀ ਵਿਆਖਿਆ ਹੋ ਰਹੀ ਹੈ। ਤੇ ਜਿਹੜਾ ਪਿਆਰਿਓ ਇਸ ਸੱਚ ਖੰਡ ਦੇ ਵਿੱਚ ਆ ਗਿਆ, ਸਮਝ ਲਿਓ ਉਹ ਸੱਚ ਖੰਡ ਦੇ ਵਿੱਚ ਆ ਗਿਆ, ਸਤਯੁਗ ਦੇ ਵਿੱਚ ਆ ਗਿਆ। ਬਾਹਰ ਜਾਓਗੇ ਦੂਜੇ ਤੀਜੇ ਪਾਸੇ ਜਦੋਂ ਲੱਗੋਗੇ, ਤੇ ਉਸ ਵੇਲੇ ਪਿਆਰਿਓ ਸਮਾਂ ਬਦਲ ਜਾਣਾ। ਇਹ ਅਸਲ ਦੇ ਵਿੱਚ ਸਮਾਂ ਨਹੀਂ, ਮਨੋਬਿਰਤੀ ਦੀ ਗੱਲ ਹੈ। ਆਹੀ ਮਨ ਜਿਹੜਾ ਹੈ, ਜਦੋਂ ਗੁਰੂ ਘਰ ਦੇ ਵਿੱਚ ਨਾਮ ਬਾਣੀ ਦੇ ਨਾਲ ਜੋੜਾਂਗੇ, ਸਮਝ ਲਿਓ ਸੱਚ ਖੰਡ ਦੇ ਵਿੱਚ ਤੁਸੀਂ ਪਿਆਰਿਓ, ਤੇ ਇਹਦੇ ਵਿੱਚ ਸਵਰਗਾਂ ਦੇ ਵਿੱਚ ਸੱਚ ਖੰਡ ਬੋਲੋ, ਸਤਯੁਗ ਦੇ ਵਿੱਚ ਆ ਗਏ। ਉਹੀ ਬੰਦਾ ਜਦੋਂ ਆਪਣੇ ਮਨ ਨੂੰ ਲੈ ਕਰਕੇ ਜਦੋਂ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੋ ਜਾਂਦਾ, ਫਿਰ ਪਿਆਰਿਓ ਬੰਦਾ ਕਲਯੁਗ ਦੇ ਵਿੱਚ ਚੱਲ ਗਿਆ। ਮਹਾਰਾਜ ਜੀ ਨੇ ਕਿਹਾ ਕਿ ਬੰਦਾ ਦੇਖੋ ਇੰਜ ਹੀ ਕਰਦਾ, ਆਪਣੇ ਦੋਸ਼ਾਂ ਨੂੰ ਨਹੀਂ ਵੇਖਦਾ, ਉਹ ਸਮੇਂ ਦੇ ਉੱਤੇ ਦੋਸ਼ ਪਾ ਦਿੰਦਾ। ਕਈ ਬੰਦੇ ਆਪ ਗਲਤ ਕੰਮ ਚੋਰੀਆਂ ਕਰਨਗੇ, ਉਹਨੂੰ ਜਦੋਂ ਬੋਲੋ ਕਿ ਜੀ ਤੂੰ ਆਹ ਕੀ ਕੀਤਾ, ਉਹਨੇ ਸਿੱਧਾ ਕਹਿਣਾ ਜੀ ਇਹ ਜੀ ਕਲਯੁਗ ਦਾ ਸਮਾਂ ਆ ਗਿਆ। ਮੈਂ ਪਿਆਰਿਓ ਦੇਖੋ ਹੁਣ ਕਥਾ ਕਰਦਿਆਂ ਮਨ ਵਿੱਚ ਇੱਕ ਵਾਕਿਆਤ ਯਾਦ ਆ ਰਿਹਾ ਹੈ। ਇੱਕ ਬੀਬੀ ਜਿਹੜੀ ਸੀ ਪਿਆਰਿਓ, ਖੁਦ ਵੇਖਿਓ ਉਹਦਾ ਇੰਟਰਵਿਊ ਮੈਂ ਵੇਖਿਆ ਸੀ, ਬੜੀ ਥੋੜ੍ਹੀ ਕੁਛ ਸਾਲ ਪੁਰਾਣੀ ਗੱਲ ਹੈ। ਉਹਨੇ ਕੀ ਕੀਤਾ, ਆਪਣੇ ਆਸ਼ਕ ਦੇ ਨਾਲ ਮਿਲ ਕਰਕੇ ਆਪਣੇ ਪਤੀ ਦਾ ਉਹਨੇ ਕਤਲ ਕੀਤਾ, ਉਹਨੇ ਆਪਣੇ ਪਤੀ ਦਾ ਕਤਲ ਕੀਤਾ, ਆਪਣੇ ਬੱਚਿਆਂ ਦਾ ਉਸ ਬੇਈਮਾਨ ਨੇ ਕਤਲ ਕਰਨਾ ਕੀਤਾ, ਸਾਰਿਆਂ ਨੂੰ ਮਾਰ ਕਰਕੇ ਆਸ਼ਕ ਦੇ ਨਾਲ ਰਲ ਗਈ। ਜਦੋਂ ਉਹਦੀ ਚੋਰੀ ਉਹ ਪਕੜੇ ਗਈ, ਤੇ ਉਹ ਤੋਂ ਬਾਅਦ ਪਿਆਰਿਓ ਉਹ ਲੋਕ ਜਿਹੜੇ ਨਾ ਇੰਟਰਵਿਊ ਲੈਣ ਵਾਲੇ ਪੱਤਰਕਾਰ ਆਦਿਕ, ਉਦੋਂ ਮਾਈਕ ਲੈ ਕਰਕੇ ਪਹੁੰਚ ਗਏ, ਕਹਿਣ ਲੱਗੇ ਬੀਬਾ ਜੀ ਆਹ ਤੁਸੀਂ ਕੀ ਕੀਤਾ, ਬਹੁਤ ਵੱਡਾ ਪਾਪ ਕੀਤਾ। ਉਹਨੇ ਪਿਆਰਿਓ ਬੇਖੌਫ ਹੋ ਕਰਕੇ ਕਹਿ ਦਿੱਤਾ ਜੀ ਮੇਰੀ ਕੋਈ ਗਲਤੀ ਨਹੀਂ ਹੈ, ਇਹ ਕਲਯੁੱਗ ਦਾ ਪ੍ਰਭਾਵ ਮੇਰੇ ਉੱਤੇ ਪੈ ਗਿਆ। ਹੁਣ ਹੱਦ ਹੋ ਗਈ ਪਿਆਰਿਓ, ਜੇ ਇਸ ਤਰ੍ਹਾਂ ਹੀ ਕਲਯੁੱਗ ਦਾ ਪ੍ਰਭਾਵ ਸਾਰਿਆਂ ਦੇ ਉੱਤੇ ਪੈ ਜਾਵੇ, ਲੋਕਾਂ ਨੇ ਆਪਣੇ ਬੱਚਿਆਂ ਨੂੰ ਮਾਰ ਦੇਣਾ, ਫਿਰ ਕੀ ਬੋਲੋਗੇ? ਫਿਰ ਉਹਨੇ ਸਾਫ ਸਿੱਧਾ ਕਹਿ ਦਿੱਤਾ, ਮੇਰਾ ਕੋਈ ਦੋਸ਼ ਨਹੀਂ ਹੈ, ਮੈਂ ਕੋਈ ਗੁਨਾਹ ਨਹੀਂ ਕੀਤਾ, ਕਲਯੁਗ ਦਾ ਪ੍ਰਭਾਵ ਪੈ ਗਿਆ ਤਾਂ ਕਰਕੇ ਇਹ ਗੁਨਾਹ ਮੇਰੇ ਤੋਂ ਜੋ ਮਰਜ਼ੀ ਹੋ ਗਿਆ, ਮੇਰਾ ਦੋਸ਼ ਨਹੀਂ, ਇਹ ਕਲਯੁਗ ਦਾ ਦੋਸ਼ ਹੈ। ਹੁਣ ਪਿਆਰਿਓ ਉਹਦੇ ਕਹਿ ਮੁਤਾਬਕ ਫਿਰ ਲੱਭੋ ਕਲਯੁਗ ਨੂੰ ਕਿਹਨੂੰ ਸਜ਼ਾ ਦਿਓਗੇ ਤੁਸੀਂ? ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਭਾਈ ਆਪਣਾ ਦੋਸ਼ ਵੇਖਣਾ ਕਰੋ, ਤੇ ਜਿਹਨਾਂ ਤੋਂ ਰੱਖੇ ਨਹੀਂ ਜਾਂਦੇ, ਜਿਹੜੇ ਕੇਸ ਨਹੀਂ ਰੱਖ ਸਕਦੇ, ਉਹ ਇੰਜੀ ਕਹਿ ਦਿੰਦੇ, ਨਹੀਂ ਜੀ ਸਮਾਂ ਬੜਾ ਖਰਾਬ ਹੈ ਬਾਬਾ ਜੀ, ਆ ਕਿਸ ਤਰ੍ਹਾਂ ਕੇਸਾਂ ਨੂੰ ਰੱਖੀਏ, ਨੌਕਰੀ ਕਰਨੀ ਪੈਂਦੀ ਹੈ, ਉੱਥੇ ਲੋਕ ਹੱਸਦੇ ਹਨ, ਕਾਰੋਬਾਰ ਕਰਨਾ ਪੈਂਦਾ। ਹੁਣ ਇਹ ਵੀ ਪਿਆਰਿਓ ਕਈ ਬੰਦੇ ਤੇ ਸਿੱਧਾ ਪਿਆਰਿਓ ਚੰਗੇ ਭਲੇ ਬੰਦਿਆਂ ਨੂੰ ਵੇਖਿਆ, ਚੰਗੇ ਪਿਆਰਿਓ ਗੁਰਮੁਖ ਪਰਿਵਾਰ ਹੁੰਦਾ, ਕੇਸਾ ਤਾਰੀ ਕਕਾਰਾਂ ਦੀ ਰਹਿਤ ਰੱਖਦੇ, ਦੇ ਬੱਚਿਆਂ ਨੂੰ ਜਦੋਂ ਬਾਹਰ ਅੰਦਰ ਤੋਰਨਾ ਹੋਵੇ ਉਹ ਆਪ ਕੇਸਾਂ ਦੀ ਬੇਦਬੀ ਕਰਾਉਂਦੇ, ਜਦੋਂ ਉਹਨਾਂ ਨੂੰ ਬੋਲੀ ਦਾ ਭਾਈ ਇਹ ਕੀ ਕੀਤਾ ਭਾਈ ਕੇਸਾਂ ਦੀ ਕਿਉਂ ਬੇਦਬੀ ਕਰਾਈ, ਮਾਂ ਬਾਪ ਖੁਦ ਬੱਚਿਆਂ ਨੂੰ ਸ਼ਹਿ ਦਿੰਦੇ, ਫਿਰ ਉਹ ਕਹਿ ਦਿੰਦੇ ਬੇਸ਼ਰਮੀ ਦੇ ਨਾਲ, ਜੀ ਨਹੀਂ ਜੀ ਬੱਚੇ ਨੂੰ ਬਾਹਰ ਭੇਜਣਾ ਸੀ, ਇਸ ਕਰਕੇ ਅਸੀਂ ਖੁਦ ਉਹਦੇ ਕੇਸਾਂ ਦੀ ਬੇਦਬੀ ਕਰਾਈ। ਹੱਦ ਹੋ ਗਈ ਭਾਈ, ਕੋਈ ਦੂਜਾ ਤੀਜਾ ਬੰਦਾ ਬਾਹਰ ਨਹੀਂ ਜਾਂਦਾ ਪਿਆਰਿਓ, ਕਿ ਇਹਦਾ ਇਹ ਥੋੜਾ ਕਿਹਨੇ ਲਾ ਦਿੱਤਾ ਕਿ ਜੀ ਬਾਹਰ ਜਾਣਾ ਤੇ ਕੇਸਾਂ ਨੂੰ ਸਿਰ ਨੂੰ ਮੂੰਹ ਨੂੰ ਮੁਨਾ ਕਰਕੇ ਜਾਣਾ ਪਵੇਗਾ। ਇਹ ਸਭ ਪਿਆਰਿਓ ਬੰਦਾ ਆਪ ਦੋਸ਼ ਕਮਾਉਂਦਾ, ਆਪ ਗਲਤੀਆਂ ਕਰਦਾ ਤੇ ਨਾਮ ਜਿਹੜਾ ਕਲਯੁਗ ਨੂੰ ਦੇ ਦਿੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਬੰਦੇ ਜਿਹੜੇ ਹਨ ਇਹ ਨਿਰਬਲ ਬਣ ਗਏ, ਇਹ ਕੇਸਾ ਤਾਰੀ ਰਹਿ ਨਹੀਂ ਸਕਦੇ ਹਨ
1: ਸਮੇਂ ਪਰ।
0: ਇਸ ਕਰਕੇ ਲੋਕੀ ਦੇਖੋ ਸਮੇਂ ਦੇ ਉੱਤੇ ਪਿਆਰਿਓ ਦੋਸ਼ ਨੂੰ ਕਲਪਿਤ ਕਰ ਦਿੰਦੇ ਹਨ, ਸਿੱਧਾ ਕਹਿ ਦਿੰਦੇ ਕੋਈ ਨਾ ਕੋਈ ਬਹਾਨਾ ਬਾਜੀ। ਹੁਣ ਇਹ ਆਪਾਂ ਵੇਖਦੇ ਹਾਂ ਕਿ ਇਹਨੇ ਸਰਕਾਰੀ ਨੌਕਰੀ ਕਰਨੀ, ਤੇ ਪਿਆਰਿਓ ਅੱਜ ਦੇਖੋ ਕਈ ਵੱਡੇ ਵੱਡੇ IAS IPS ਅਫਸਰ, ਵੱਡੇ ਵੱਡੇ ਰਾਜਨੈਤਿਕ ਜਿਹੜੇ ਬੰਦੇ ਕੇਸਾਂ ਧਾਰੀ ਹਨ, ਲੇਕਿਨ ਕੋਈ ਛੋਟਾ ਜਿਹਾ ਪਿਆਰਿਓ ਖਲਾਸੀ ਕਰਨ ਵਾਲਾ ਵੀ ਬੰਦਾ ਕਈ ਵਾਰੀ ਤੁਸੀਂ ਵੇਖੋ ਥਰਡ ਕਲਾਸ ਜਾਂ ਫੋਰਥ ਕਲਾਸ ਦੇ ਵਿੱਚ ਇਹਨਾਂ ਦੀ ਸ਼੍ਰੇਣੀ ਦੇ ਵਿੱਚ ਉਹਨੂੰ ਜੇ ਸਰਕਾਰੀ ਨੌਕਰੀ ਵੀ ਲੱਗ ਜਾਵੇ, ਉਹ ਬੰਦੇ ਫਿਰ ਪਿਆਰਿਓ ਜਦੋਂ ਕੇਸਾਂ ਦੀ ਬੇਦਬੀ ਕਰਦੇ, ਜਦੋਂ ਉਹਨਾਂ ਨੂੰ ਪੁੱਛੀਦਾ ਭਾਈ ਆਹ ਕਿਉਂ ਕੀਤਾ, ਉਹ ਆਪ ਕਹਿੰਦੇ ਕਿ ਨਹੀਂ ਜੀ ਮੈਂ ਤਾਂ ਕੇਸਾਂ ਧਾਰੀ ਸੀ, ਮੈਂ ਤਾਂ ਕਕਾਰ ਰੱਖਦਾ ਸੀ, ਲੇਕਿਨ ਸਰਕਾਰੀ ਨੌਕਰੀ ਲੱਗ ਗਈ ਤਾਂ ਉਹਨਾਂ ਨੇ ਸਾਨੂੰ ਕਿਹਾ ਜੀ ਕੇਸਾਂ ਦੀ ਬੇਦਬੀ ਕਰਾਓ, ਇਹ ਨਹੀਂ ਹੋ ਸਕਦਾ, ਤਾਂ ਅਸਾਂ ਨੇ ਨੌਕਰੀ ਨੂੰ ਬਚਾਉਣ ਦੇ ਲਈ ਕੀਤਾ। ਉਹਨੂੰ ਪਿਆਰਿਓ ਫਿਰ ਕੀ ਆਪਾਂ ਬੋਲੀਏ, ਇੱਕ ਵੱਡਾ ਅਫਸਰ ਜਿਹੜਾ ਇੰਨਾ ਵੱਡਾ ਅਧਿਕਾਰੀ ਉਹ ਕਕਾਰਾਂ ਦੀ ਰਹਿਤ ਰੱਖ ਰਿਹਾ, ਕੇਸਾਂ ਦੀ ਰਹਿਤ ਰੱਖ ਰਿਹਾ, ਚੜ੍ਹਦੀ ਕਲਾ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ, ਇਹ ਬੇਈਮਾਨਾ ਤੈਨੂੰ ਕੀ ਹੋਇਆ, ਬਸ ਛੋਟੀ ਜੀ ਤੂੰ ਨੌਕਰੀ ਕਰ ਰਿਹਾ ਤੇ ਉਹਦੇ ਵਿੱਚ ਤੂੰ ਨੇ ਕੇਸ ਕਤਲ ਕਰ ਦਿੱਤੇ। ਜੋ ਮਹਾਰਾਜ ਜੀ ਆਪ ਪਿਆਰਿਓ ਵਚਨ ਕਰਦੇ ਕਿ ਆਪ ਇਹਨਾਂ ਤੋਂ ਪਿਆਰਿਓ ਕੇਸਾਂ ਦੀ ਜਾਂ ਕਕਾਰਾਂ ਦੀ ਰਹਿਤ ਰੱਖੀ ਨਹੀਂ ਜਾਂਦੀ, ਲੇਕਿਨ ਦੋਸ਼ ਜਿਹੜਾ ਇਹ ਕਲਯੁਗ ਦੇ ਉੱਤੇ ਮੜ ਦਿੰਦੇ, ਦੂਜੇ ਤੀਜਿਆਂ ਦੇ ਉੱਤੇ ਮੜ ਦਿੰਦੇ ਹਨ। ਇਹ ਪਿਆਰਿਓ ਪ੍ਰਸੰਗ ਅੱਗੇ ਵੀ ਜਾਰੀ ਰਹੇਗਾ, ਬੜੇ ਵਿਸਥਾਰ ਦੇ ਨਾਲ ਬਹੁਤ ਸਿੱਖਿਆ ਦੇ ਨਾਲ ਗੁਰੂ ਮਹਾਰਾਜ ਜੀ ਇਹ ਆਪਾਂ ਵੇਖ ਸਕਦੇ ਹਾਂ ਪਿਆਰਿਓ, ਅੱਜ ਘਰ ਘਰ ਦੀ ਇਹੀ ਕਹਾਣੀ ਬਣੀ ਹੋਈ ਹੈ। ਕੋਈ ਵੀ ਗੱਲ ਹੋਵੇ ਬੰਦਾ ਸਿੱਧਾ ਝੱਟ ਦੀ ਨਹੀਂ ਇਹੀ ਵਚਨ ਕਰਦਾ ਜੀ ਕਲਯੁਗ ਆ ਗਿਆ। ਨਹੀਂ ਪਿਆਰਿਓ ਆਹੀ ਕਲਯੁਗ ਦੇ ਵਿੱਚ ਅੱਜ ਵੀ ਕਈ ਨਾਮ ਬਾਣੀ ਦੇ ਰਸੀਏ ਹਨ, ਅੱਜ ਜਿੱਥੇ ਪਿਆਰਿਓ ਕਲੱਬਾਂ ਪੱਬਾਂ ਦੇ ਵਿੱਚ ਵੀ ਲੋਕੀ ਜਾਂਦੇ, ਲੇਕਿਨ ਸੱਚ ਜਾਣੋ ਉਹਨਾਂ ਤੋਂ ਬਹੁਤ ਵੱਡੀ ਗਿਣਤੀ ਜਿਹੜੀ ਹੈ ਗੁਰੂ ਘਰ ਦੇ ਵਿੱਚ ਵੀ ਹੁਣ ਆਈ ਰਹੀ ਨਾ ਸੰਗਤ। ਇਹ ਫਿਰ ਆਪਾਂ ਇਹ ਥੋੜੀ ਕਹਿ ਸਕਦੇ ਹਾਂ ਹੁਣ ਇਹ ਵੀ ਬੰਦੇ ਕਲਯੁਗ ਦੇ ਵਿੱਚ ਰਹਿ ਰਹੇ ਤੇ ਆ ਤਾਂ ਰਹੇ ਨਾ ਪਿਆਰਿਓ, ਲੇਕਿਨ ਇਹ ਅਸਲ ਦੇ ਵਿੱਚ ਗੱਲ ਜਿਹੜੀ ਹੈ ਆਪਣੀ ਹੈ। ਆਪਾਂ ਜਦੋਂ ਵਿਗਾੜਾ ਕਰ ਜਾਂਦੇ ਹਾਂ ਤੇ ਦੋਸ਼ ਕਲਯੁਗ ਨੂੰ ਜਾਂ ਦੂਜੇ ਤੀਜੇ ਨੂੰ ਦਿੰਦੇ ਹਾਂ, ਨਹੀਂ ਦੇਣਾ ਚਾਹੀਦਾ। ਇੰਨੀਆਂ ਕੋ ਅੱਜ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤਾਂ ਉਸ ਮਤਾਓ ਸਾਰੇ ਗਾਜ ਵੱਜ ਕਰਕੇ ਫਤਿਹ।

ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ।

जन सतगुण प्रसाद।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਮੈਂ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਜੀ ਤਬ ਤਾਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰਨ।

ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿਕਾਰ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀਵਾਨ ਸੌ ਦਉਵਰ ਕਰ ਕਾਟ ਦਿਓ ਅਸਧੁਜ ਨਰ ਨਾਹਰ ਪੁਨਰਾ ਛਸਖਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਰਜਨ ਹਾਰੇ ਦਾਸ ਜਾਨ ਮੁਹਲਿਹੁ ਉਬਾਰੇ ਕਬ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਛਾਨਜ ਕਰ ਦੈ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ ਜਾ

ਉਤਭੁਜ ਖਾਨ ਬਾਹਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਏ ਬੈਠਾ ਕਾਹੂੰ ਸਿਮਟ ਭੈ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਭਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਘਾਤਾ ਜੇ ਅਸ ਦੁਜਤਾਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀ ਉਬਾਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮਨ ਅਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਉ। ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯ ਚੁਨ ਚੁਨ ਸਤਰ ਹਮਾਰੇ ਮਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਜਗ ਮਾਹੇ ਜੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ

ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ, ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਰ

ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੇ ਜੇ ਕੋ ਵੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਹੇ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ, ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾਂ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰੱਤਿਆ, ਦਰਗਹ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖ

ਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਹੇ। ਸ਼੍ਰੀ ਵਾਹਿਗੁਰੂ ਜੀ ਅਰਦਾਸ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਦਾਨ

ਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚ

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾਵਨ ਗਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਾਰ ਮਿਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਜ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਗੁਰੂ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ
0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ।

ਲਗਾਏ ਗਏ ਹਨ ਜਿਨ੍ਹਾਂ ਫੁਆਰਿਆਂ ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ ਜਿਸ ਸਕਰੀਨ ਤੇ ਲੇਜ਼ਰ ਇੰਜਰਾਈ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਠੀਕ 8 ਵਜੇ

धन धन श्री गुरु ग्रंथ साहिब जी महाराज। दंडौत।

ਜਿਹੜਾ ਚਲਾਏ ਮਾਨ ਨਹੀਂ ਭਾਵ ਨਾਮ ਜਪਿਆ ਇਸ ਦਰ ਦੇ ਉੱਤੋਂ ਜੋ ਖੈਰ ਪੈਂਦੀ ਹੈ ਉਹ ਇਸ ਅਵਚਲ ਨਗਰ ਦੀ ਪੈਂਦੀ ਹੈ। ਗੁਰਮੁਖਾਂ ਨੂੰ ਮਹਾਰਾਜ ਅਵਚਲ ਨਗਰ ਬਖਸ਼ਦੇ। ਆਹਾ ਨਾਚ ਚਲਾਏ ਮਾਨ ਜਿਹੜਾ ਹੈ ਜਿਹੜਾ ਹਿੱਲਣ ਵਾਲਾ ਨਹੀਂ ਹੈ ਅਡੋਲ ਅਵਸਥਾ। ਸਾਰੇ ਬੋਲੋ

छोट भाई से कभी प्यासे

마이크 나 좀 해주시는 거.

सजन सच्चा पातशाह सिर शाहद जिस पास बैठया

0: ਸਤਿਆਇਨ ਸੱਚ ਜੋ ਮਰਜ ਮੈਂ ਸੁਖ ਕਚ ਕਚ ਮਹਲਾ ਪਹਿਲਾ
1: ਵੱਡੀ ਵਡੇ ਜਾ ਵੱਡਾ ਨਾ ਵੱਡੀ ਵਡੇ ਜਾ ਸਚਨੀਆ ਵੱਡੀ ਵਡੇ ਜਾ ਨਹਿ ਚਲਤਾ ਵੱਡੀ ਵਡੇ ਜਾਣੀਆਂ ਲਾ

ਧਰਮ ਬਹਾ ਲਿਆ, ਉੱਥੇ ਸੱਚੀ ਸਜਨੇ ਬੜੇ ਚੁਰਮੁਖ ਡੀ ਜਜਮਾ ਲਿਆ। ਖਾਨ ਪਾਨ ਪ੍ਰਿਆ ਮੋਹ ਕਾਲ ਦੀ ਯੁਗ ਚਾਲਿਆ, ਤੇਰੇ ਨਾਰ ਤੇ ਸਜਣਗੇ ਹਰ ਗਏ ਸਿੱਠ ਗਣਵਾ ਲਿਆ।

ਮਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਕਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇ

ਕਰੀ ਆਪਣੇ ਭੁੱਖ ਭੁੱਖ ਕਹਿ ਹੋਏ ਪਸਮਣ ਪੁਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲਕ ਚਲਾਇਆ ਅੱਗੇ ਕਿਰਨਗੜ ਦਵਾਚੇ ਬਿਹਲੇ ਕਾ ਕਰ ਸਮਝਾਇਆ ਥਾਉਣਾ ਹੋਵੇ ਪਾਉਂਦੇ ਹੁਣ ਸੁਣੇ ਕਿਆ ਰੋਆਇਆ।

ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤਨ ਅੰਤ, ਪੈ ਵਿੱਚ ਸਿੱਧ ਬੁੱਧ ਸੁਣਾਤ, ਪੈ ਵਿੱਚ ਅਡਾਲੇ ਆਕਾਰ, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ।

ਵਿੱਚ ਜਿਆਰ ਕੁੜਿਆਰ ਵਿੱਚ ਪਾਪਨ ਵਿਚਾਰ ਆਉ ਵਿੱਚ ਨਰਕ ਸੁਰਗ ਅਵਤਾਰ ਹਾਉ ਵਿੱਚ ਹੱਸੈ ਹਾਂ ਵਿੱਚ ਰੂਵੈ ਹਾਂ ਵਿੱਚ ਪਰੀਆ ਵਿੱਚ ਧੋਵੈ ਆਉ ਵਿੱਚ ਜਾਤੀ ਜਿਨਸੀ ਖੋਵੈ

ਮਹਿਲਾ ਪਹਿਲਾ ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਕੁੜ ਮੰਡਪ ਕੁੜ ਮਾੜੀ ਕੁੜ ਵਸਣਹਾਰ ਕੁੜ ਸੋਇਨਾ ਕੁੜ ਰੁਪਾ ਕੁੜ ਪਹਿਨਣਹਾਰ ਕੁੜ ਕਾਇਆ ਕੁੜ ਕੱਪੜ ਕੁੜ ਰੁਪਾ ਪਾਰ ਕੁੜ ਮੀਆਂ ਕੁੜ ਬੀਬੀ ਖੱਪ ਹੋਏ ਖਾਰ ਕੂੜ ਕੁੜੈ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣਹਾਰ ਕੁੜ ਮਿਟਾ ਕੁੜ ਮਾਖੀ ਕੁੜ ਡੋਬੇ ਪੁਰ

0: ਸਿੱਖਾ ਕਣ ਚੜਾਇਆ ਗੁਰੂ ਬ੍ਰਾਹਮਣ ਦੀਆ ਉਹ ਮੂਆ ਉਹ ਚੜ ਪਿਆ ਵਿਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾ